ఆకాశవాణి బృందం సత్స్వాగతం కమల సురేంద్ర భగత్ కమల

ਖਾਲਾ ਜੀ ਖਾਲਾ ਹੈ ਇੱਥੇ ਸੁਖ ਸਫਾਈ ਨਦੀਆਂ ਤੇ ਬਾਹਰ ਪਾਣੀ ਸੁਮਨ ਲੈਣ ਸਮੁੰਦਰ ਚਾਹ ਸਰਦਾ

ਇੱਥੇ ਅਬ ਸੁਪੈਨ ਦੇਖਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਹੀ ਦਾ ਇੱਥੇ ਅੰਗੂਠ ਸੂਤ ਕਰਵਾ ਇਹ ਭੇਦਾਸ ਤਰੀਕਾ ਮੰਦ ਖਲਾਸੀ ਭਾਣਾ

Boa!

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਅਪੂ

ਮਨ ਉਦਤ ਹੈ ਕਰੀਏ ਸੁਰਾਸ ਦਾ ਕੀ ਸੁਧ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ

ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਬੀਚਾਰੇ ਗਾਵਨ ਤੁਧਨੋ ਜਤੀ ਸਤੀ

ਜੁਗ ਜੁਗ ਵੇਦਾ ਨਾਲੀ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਸ਼ ਪਾਇਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਪਾਉ ਹਰ ਜਾਣ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ

ਕਿਹਾ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ

ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

सहाई दुष्ट दोख ते ले हो बचाई। सवैया पाए गहे जब ते तुमरे

ਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ

ਪਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

0: ਵਾਹਿਗੁਰੂ ਜੀ ਕੀ ਫਤਿਹ। ਪਹਿ ਅਰਦਾਸ
1: ਜੀਓ ਪਿੰਡ ਸਭ ਤੇਰੀ।

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਗੁਰ ਸਮਰੱਥ ਦੇਵ ਅਪਾਰ ਕੌਣ ਜਾਣੇ ਚਲਿਤ ਤੇਰੇ ਕਿਛ ਅੰਤ ਨਾਹੀਂ ਪਾਰ ਧਨ ਧਨ ਰਾਮ

ਜਿਨ ਸਿਓ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇਆ ਜਿਨ ਦਿਸ ਆਇਆ ਸੋਹੇ ਰਲੀਆਂ ਜੀ ਸੇ ਤੀ ਗਹਿਰਾ ਹੈ ਸਗਲ ਗੁਣ ਅਵਗੁਣ ਨਾ ਕੋ

ਕੱਢ ਵਾਸ ਲਈਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕਉ ਜਾਈਐ ਜੇ ਭੂਲੜਾ ਹੋਈ।

0: ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ਾਂਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੁੰਦੜੈ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਧੰਨ ਧੰਨ ਸਾਹਿਬ ਗੁਰੂ ਰਾਮਦਾਸ ਜੀ ਦੇ ਗੁਰਤਾਗਤ ਦਿਵਸ ਦੇ ਦਿਹਾੜੇ ਤੇ ਆ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਾਣੀ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੀ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਚੌਥੀ ਪਾਤਸ਼ਾਹੀ ਸੋਢੀ ਸੁਲਤਾਨ ਪਾਤਸ਼ਾਹ ਜੀਓ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਤਾਗਤ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸੰਖੇਪ ਰੂਪ ਵਿੱਚ ਉਹਨਾਂ ਦਾ ਅਵਤਾਰ 25 ਸਤੰਬਰ 1534 ਈਸਵੀ ਨੂੰ ਝੂਨਾ ਮੰਡੀ ਲਾਹੌਰ ਵਿਖੇ ਬਾਬਾ ਹਰੀਦਾਸ ਜੀ ਦੇ ਸੋਢੀ ਦੇ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ ਸੀ। ਬਹੁਤ ਸਾਰੇ ਇਤਿਹਾਸਕਾਰਾਂ ਨੇ ਉਹਨਾਂ ਦੀ ਮਾਤਾ ਜੀ ਦਾ ਨਾਂ ਬੀਬੀ ਦਇਆ ਕੌਰ ਕਿਹਾ ਅਤੇ ਦੂਸਰਿਆਂ ਨੇ ਬੀਬੀ ਅਨੂਪੀ ਦੇਵੀ ਵੀ ਕਿਹਾ। ਸੋ ਉਸ ਪਾਸੇ ਨਹੀਂ ਜਾਣਾ ਆਪਾਂ ਕਿਉਂਕਿ ਸਾਡਾ ਜੋ ਇਤਿਹਾਸ ਆ ਉਹ ਇਸ ਤਰ੍ਹਾਂ ਹੀ ਹੈ। ਸੋ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੇ ਸਨ ਭੈਣਾਂ ਭਰਾਵਾਂ ਚੋਂ। ਗੁਰਤਾਗਤ ਦੀ ਉਹਨਾਂ ਨੂੰ 28 ਅਗਸਤ 1574 ਈਸਵੀ ਨੂੰ ਮਿਲੀ ਸੀ। ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਅਤੇ ਜੋ ਸਰੋਵਰ ਜਿੱਥੇ ਆ ਕੇ ਆਪਾਂ ਜਾ ਕੇ ਟੁੱਬੀਆਂ ਲਾਉਂਦੇ ਹਾਂ ਉਸ ਦੀ ਨੀਂਹ ਵੀ ਰੱਖੀ ਸੀ ਉਹਨਾਂ ਨੇ। ਜਿੱਥੇ ਸ਼ਹਿਰ ਵਸਾਇਆ ਉਹਨਾਂ ਨੇ ਉੱਥੇ 52 ਕਿਸਮਾਂ ਦੇ ਲੋਕਾਂ ਨੂੰ ਜੋ ਵੱਖ ਕਿੱਤਿਆਂ ਵਾਲਿਆਂ ਲੋਕਾਂ ਨੂੰ ਵਸਾਇਆ ਤਾਂ ਕਿ ਸਿੱਖ ਜੋ ਹਨ ਉਹ ਵਪਾਰਕ ਤੌਰ 'ਤੇ ਅੱਗੇ ਜਾਣ ਬਾਕੀ ਕੌਮਾਂ ਤੋਂ। ਕਿੰਨਾ ਵੱਡਾ ਪਰਉਪਕਾਰ ਸੀ ਉਹ। ਸੋ ਆਹ ਹੁਣ ਸੂਚਨਾਵਾਂ ਸਰਵਣ ਕਰ ਲਈਏ ਅਤੇ ਸੰਬੰਧ ਕੱਢਣ ਲਈ ਬੇਨਤੀ ਹਰ ਰੋਜ਼ ਜਿਸ ਤਰ੍ਹਾਂ ਆਪ ਜੀ ਨੂੰ ਕੀਤੀ ਜਾਂਦੀ ਆਪ ਜੀ ਨੇ ਕਿਰਪਾ ਕਰਨੀ ਸਹਿਜ ਪਾਠ ਕਰਾਂ ਜੋ ਰੱਖੇ ਨੇ ਉਸ ਦੇ ਭੋਗ ਸਰਬੱਤ ਦੇ ਭਲੇ ਵਾਲਿਆਂ ਦੇ ਅਕਤੂਬਰ ਦੇ ਖੇਤ 'ਚ ਪੈਣਗੇ ਜੀ। ਕੱਲ੍ਹ ਵੀ ਨਾ ਇੱਕ ਹੋਰ ਮੇਰੇ ਪਾਸ ਹੋਰ ਆ ਗਿਆ ਅਜੇ ਵੀ ਨਾ ਲਏ ਜਾ ਰਹੇ ਨੇ ਅਤੇ ਆਪਣੀ ਪ੍ਰਬੰਧਕ ਕਮੇਟੀ ਨੇ ਕੁਝ ਸਕਾਲਰਸ਼ਿਪ ਜੋ ਹਨ ਉਹ ਅਪਰੂਵ ਕੀਤੇ ਨੇ ਜਿਸ ਦੇ ਵਿੱਚ 4 ਸਾਲ ਦੀ ਡਿਗਰੀ 5 ਸਾਲ ਦੀ ਡਿਗਰੀ ਜਾਂ 1 ਸਾਲ ਦੇ ਵੋਕੇਸ਼ਨਲ ਸਕੋਰਸਿਸ ਵੀ ਹੈਗੇ ਆ। ਉਹਨਾਂ ਸਾਰਿਆਂ ਲਈ ਵੱਖ ਵੱਖ ਨਾਮ ਜੋ ਹੈ ਰਕਮਾਂ ਹਨ ਸਕਾਲਰਸ਼ਿਪ ਦੀਆਂ। ਕਿਸੇ ਨੂੰ ਹੈਗਾ $500 ਮਹੀਨੇ ਦਾ, ਕਿਸੇ ਨੂੰ ਘੱਟ ਵੱਧ ਵੀ ਹੈ। ਉਹ ਸਾਰੀ ਕੁਛ ਦੀ ਜਾਣਕਾਰੀ sanhosegurdwara.org ਤੇ ਜਾ ਕੇ ਹੈਗੀ ਆ। ਉੱਥੇ ਹੀ ਐਪਲੀਕੇਸ਼ਨ ਵੀ ਹੈਗੀ ਆ ਇਸ ਲਈ ਅਪਲਾਈ ਕਰਨ ਲਈ ਕਿਹੜੇ ਕਿਹੜੇ ਨਾਲ ਡਾਕੂਮੈਂਟ ਲਾਉਣੇ ਅਤੇ ਉਹ ਬੱਚੇ ਬੱਚੀਆਂ ਜਿਨ੍ਹਾਂ ਨੇ ਹਾਈ ਸਕੂਲ ਕਰ ਲਿਆ ਹੁਣ 12ਵੀਂ ਕਰ ਲਈ ਭਾਵ ਉਹਨਾਂ ਨੂੰ ਬੇਨਤੀ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਕਿ ਉਹ ਅਪਲਾਈ ਕਰਾਉਣ ਤਾਂ ਕਿ ਲੋੜ ਦੇ ਅਨੁਸਾਰ ਉਹਨਾਂ ਨੂੰ ਵੀ ਉਹ ਨਸੀਬਾ ਮਿਲ ਸਕੇ ਅਤੇ ਪੜ੍ਹਾਈ ਕਰ ਸਕਣ। ਬਹੁਤ ਸਾਰਿਆਂ ਨੇ ਪਿੱਛੇ ਕਾਫੀ ਸਾਲਾਂ ਤੋਂ ਇਹ ਚੱਲ ਰਿਹਾ ਸਕਾਲਰਸ਼ਿਪ ਦਾ ਪ੍ਰੋਗਰਾਮ ਆਪ ਜੀ ਦੇ ਗੁਰੂ ਘਰ ਵੱਲੋਂ। ਸੋ ਉਹ ਚੰਗੀ ਗੱਲ ਹੈ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਅਤੇ ਐਪਲੀਕੇਸ਼ਨਾਂ ਡਾਕਟਰ ਗੁਰਿੰਦਰਪਾਲ ਜੀ ਪਾਸ ਪਹੁੰਚ ਜਾਣ 15 ਅਕਤੂਬਰ ਤੱਕ। ਅਤੇ ਪਰਸੋਂ ਨੂੰ 26 ਸਤੰਬਰ ਨੂੰ ਜੋਤੀ ਜੋਤ ਦਿਹਾੜਾ ਧੰਨ ਧੰਨ ਗੁਰੂ ਅਮਰਦਾਸ ਜੀ ਤੀਸਰੀ ਪਾਤਸ਼ਾਹ ਜੀ ਦਾ ਜੀ। ਅਤੇ ਉਸ ਦਿਨ ਬੱਚੀਆਂ ਨੇ ਵੀ ਸ਼ਾਮ ਦੇ ਦੀਵਾਨ ਵਿੱਚ ਆ ਕੇ ਹਾਜ਼ਰੀਆਂ ਭਰ ਕੇ ਕੀਰਤਨ ਕਰਨਾ ਹੈਗਾ ਵੀ ਨੋਟ ਕਰ ਲਓ। 27 ਨੂੰ ਆਪਾਂ ਨੇ ਰੱਖਿਆ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਾਰੇ ਮਹੀਨੇ ਦਾ ਪ੍ਰੋਗਰਾਮ ਚੱਲ ਰਿਹਾ ਸੀ ਉਸ ਦੇ ਸੰਬੰਧ ਵਿੱਚ ਨਗਰ ਕੀਰਤਨ ਹੈਗਾ। ਨਗਰ ਕੀਰਤਨ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਉਸੇ ਸੰਬੰਧ ਵਿੱਚ ਰੱਖੇ ਗਏ ਸਨ ਜੋ ਸੰਗਤਾਂ ਪਾਠ ਕਰ ਰਹੀਆਂ ਨੇ। ਉਹ ਸੰਗਤਾਂ ਨੇ ਜਿਨ੍ਹਾਂ ਨੇ ਘਰੀ ਰੱਖੇ ਇੱਥੇ ਇੱਕੋ ਹੀ ਪਾਠ ਸਹਿਜ ਪਾਠ ਰੱਖਿਆ ਗਿਆ ਪ੍ਰਬੰਧਕਾਂ ਵੱਲੋਂ ਅਤੇ ਸੰਗਤਾਂ ਵੱਲੋਂ ਰਲ ਕੇ। ਉਸ ਦੇ ਭੋਗ ਆਉਂਦੇ ਐਤਵਾਰ 10 ਵਜੇ ਸਵੇਰੇ ਇੱਥੇ ਪੈਣੇ ਨੇ, ਫਿਰ ਨਗਰ ਕੀਰਤਨ ਸ਼ੁਰੂ ਹੋ ਜਾਣਾ ਜੀ 1:45 ਤੋਂ ਲੈ ਕੇ 2:45 ਤੱਕ, ਤਾਂ ਕਿ ਖਾਲਸਾ ਸਕੂਲ ਵੀ 2 ਵਜੇ ਆ ਕੇ ਆਪਣੇ ਟਾਈਮ ਸਿਰ ਕਲਾਸਾਂ ਸ਼ੁਰੂ ਕਰ ਸਕਣ। ਇਸ ਕਰਕੇ ਛੁੱਟੀਆਂ ਬਹੁਤੀਆਂ ਨਹੀਂ ਕਰਨੀਆਂ ਚੰਗੀਆਂ। ਇਸ ਕਰਕੇ ਸਾਡੇ ਪਾਸ ਉਸ ਦਿਨ ਗਿਆਨੀ ਜੀ ਸਿੰਘ ਸਾਹਿਬ, ਗਿਆਨੀ ਜਸਵਿੰਦਰ ਸਿੰਘ ਜੀ ਵੀ ਆਏ ਹੋਣਗੇ, ਅਤੇ ਨਾਲ ਸਾਡੇ ਪਾਸ ਭਾਈ ਸਾਹਿਬ ਸਿਮਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਜੋ ਉੱਥੇ ਸਾਬਕਾ ਹਨ, ਉਹ ਆ ਕੇ ਵੀ ਕੀਰਤਨ ਕਰਨਗੇ। ਲੰਗਰ ਦੀ ਸੇਵਾ ਬੜੀ ਭਰਪੂਰ ਹੋਣੀ ਉਸ ਦਿਨ। ਉਹ ਹੈ ਜੀ ਛੋਲੇ ਭਟੂਰੇ, ਸਮੋਸੇ, ਚਾਟ ਮਸਾਲੇ, ਜਲੇਬੀਆਂ ਅਤੇ ਹੋਰ ਇਸ ਤੋਂ ਜ਼ਿਆਦਾ ਇਹ ਸਾਰੀ ਸੇਵਾ ਹੋ ਰਹੀ ਹੈ ਜੀ ਭਾਈ ਮਲਕਾਰ ਸਿੰਘ ਤੰਬੜ, ਬੰਬੇ ਗਾਰਡਨ ਅਤੇ ਡਾਇਮੰਡ ਕਲੱਬ ਵਾਲਿਆਂ ਵੱਲੋਂ, ਸਾਰਿਆਂ ਵੱਲੋਂ ਸਾਰਿਆਂ ਦਾ ਹਾਰਦਿਕ ਧੰਨਵਾਦ ਜੋ ਮਹਾਨ ਸੇਵਾ ਕਰ ਰਹੇ ਨੇ, ਗੁਰੂ ਕੀ ਸੇਵਾ ਲੈ ਕੇ ਬਖਸ਼ਾਂ ਲੈ ਰਹੇ ਨੇ। ਅਤੇ ਬਾਕੀ ਸੂਚਨਾਵਾਂ ਦੇ ਨਾਲ ਨਾਲ ਇੱਕ ਕਾਲਜ ਪ੍ਰੈਪ ਵਾਲੀ ਹੈ ਕਿ ਉਹ ਆਪ ਜੀ ਨੇ ਆਪਣੇ ਬੱਚੇ ਬੱਚੀਆਂ ਨੂੰ ਜੇ ਨਹੀਂ ਦਾਖਲ ਕਰਾ 6ਵੀਂ ਤੋਂ ਲੈ ਕੇ 12ਵੀਂ ਵਾਲਿਆਂ ਨੂੰ, ਤਾਂ ਹੁਣ ਵੀ ਕਰਾ ਲਓ, ਕਿਉਂਕਿ ਇੱਥੇ ਥੋੜ੍ਹੇ ਪੈਸੇ ਦੇਣੇ ਪੈਂਦੇ ਨੇ, ਗ੍ਰੇਡ ਚੰਗੇ ਹੋਣਗੇ ਅਤੇ ਉਹਨਾਂ ਦੀ ਪੜ੍ਹਾਈ ਚੰਗੀ ਹੋ ਜੂਗੀ। ਸੋ ਉਹ ਪੜ੍ਹਾਈ ਕਰਾਉਂਦੇ ਨੇ ਮੈਥ, ਸਾਇੰਸ, ਇੰਗਲਿਸ਼ ਅਤੇ ਰੋਬੋਟਿਕਸ ਦੀ। ਸੋ ਆਓ ਹੁਣ ਆਪਾਂ ਬਾਕੀ ਸੂਚਨਾਵਾਂ ਫਿਰ ਸਾਂਝੀਆਂ ਕਰਾਂਗੇ ਜੀ, ਅਤੇ ਮੈਂ ਬੇਨਤੀ ਕਰਾਂ ਭਾਈ ਸਾਹਿਬ ਬਲਕਾਰ ਸਿੰਘ ਜੀ ਆਉਣ ਵਾਲਿਆਂ ਅਤੇ ਉਹਨਾਂ ਦੇ ਜਥੇ ਨੂੰ 7 ਵਜੇ ਤੱਕ ਕੀਰਤਨ ਕਰਨਗੇ, 7:45 ਕਥਾ, ਫਿਰ ਦੂਸਰਾ ਕੀਰਤਨ, 8:30 ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ।

ਮਹਾਰਾਜ ਦਾ ਕੋਈ ਭਾਵਨਾ ਨਾਲ ਨਾਮ ਵੀ ਲੈ ਲਏ। ਕਹਿੰਦੇ ਨੇ ਸੁੱਤੇ ਹੋਏ ਭਾਗ ਜਾਗ ਜਾਂਦੇ, ਇੰਨਾ ਭਲਾ ਕੀਤਾ ਮਹਾਰਾਜ ਨੇ। ਗੁਰੂ ਰਾਮਦਾਸ ਜੀ ਦਾ ਬਚਪਨ ਵੇਖ ਲਓ, ਬੜੀ ਦਰਦ ਭਰੀ ਕਹਾਣੀ। 2 ਸਾਲ ਦੇ ਸਨ, ਮਾਂ ਗੁਜ਼ਰ ਗਈ, 7 ਸਾਲ ਦੇ ਹੋਏ ਪਿਤਾ ਜੀ ਗੁਜ਼ਰ ਗਏ। ਰਿਸ਼ਤੇਦਾਰ ਕਹਿੰਦੇ ਨੇ ਜੇਠਿਆ ਤੂੰ ਯਤੀਮ ਹੋ ਗਿਆ, ਕੋਈ ਕਹਿੰਦਾ ਏ ਤੈਨੂੰ ਕੱਪੜਾ ਲੀੜਾ ਕੌਣ ਦੇਗਾ, ਕਈ ਕਹਿੰਦੇ ਨੇ ਤੇਰੀ ਰੋਜੀ ਰੋਟੀ ਕੌਣ ਚਲਾਏਗਾ, ਕਿਸੇ ਨੇ ਇਹ ਵੀ ਕਹਿ ਦਿੱਤਾ ਨਾ ਤੇਰਾ ਘਰ ਨਾ ਤੇਰਾ ਬਾਰ ਕਿੱਥੇ ਜਾਏਗਾ। ਪਰ ਕੌਣ ਜਾਣਦਾ ਸੀ, ਜਿਸ ਨੂੰ ਤੁਸੀਂ ਕਹਿੰਦੇ ਹੋ ਤੇਰਾ ਘਰ ਬਾਰ ਨਹੀਂ, ਤੇਰੇ ਕੋਲ ਕੱਪੜਾ ਲੱਤਾ ਨਹੀਂ, ਪ੍ਰਸ਼ਾਦਾ ਨਹੀਂ। ਸੱਚੀ ਪਿਆਰਿਓ, ਗੁਰੂ ਨਾਨਕ ਦਾ ਘਰ ਏਡਾ ਮਹਾਨ ਹੈ, ਐਸੀ ਕਲਾ ਵਰਤੀ ਜਿਸ ਨੂੰ ਦੁਨੀਆਂ ਕਹਿੰਦੀ ਸੀ ਤੇਰਾ ਘਰ ਨਹੀਂ। ਪਰ ਅੱਜ ਜੇਠੇ ਵਰਗਾ ਘਰ ਕਿਸੇ ਦਾ ਵੀ ਨਹੀਂ। ਜਿਸ ਨੂੰ ਦੁਨੀਆਂ ਕਹਿੰਦੀ ਸੀ ਤੈਨੂੰ ਕੱਪੜਾ ਲੀੜਾ ਕੌਣ ਦੇਗਾ, 2.5 ਲੱਖ ਸੰਗਤ ਰੋਜ਼, ਜਿਸ ਨੂੰ ਕਿਤੋਂ ਨਹੀਂ ਪ੍ਰਸ਼ਾਦਾ ਮਿਲਣਾ, ਉਹਨੂੰ ਗੁਰੂ ਰਾਮਦਾਸ ਦੇ ਘਰ ਵਿੱਚੋਂ ਪ੍ਰਸ਼ਾਦਾ ਮਿਲਦਾ। ਜਿਸ ਨੂੰ ਰਿਸ਼ਤੇਦਾਰ ਕਹਿੰਦੇ ਸੀ ਤੈਨੂੰ ਕੱਪੜਾ ਲੀੜਾ ਕੌਣ ਦੇਗਾ, ਅੱਜ ਉੱਥੇ 50,000 ਤੋਂ ਲੈ ਕੇ 5-5 10-10 ਲੱਖ ਤੋਂ ਰੁਮਾਲਿਆਂ ਦੀ ਵਾਰੀ ਨਹੀਂ ਆਉਂਦੀ। ਆਪਣੇ ਆਪ ਨੂੰ ਮਿਟਾ ਕੇ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ, ਜੀਵਨ ਵਿੱਚੋਂ ਇੱਕ ਰੋਸ਼ਨੀ ਮਿਲਦੀ ਹੈ। ਗੁਰਸਿੱਖਾ, ਜੇ ਤੇਰੇ ਜੀਵਨ ਵਿੱਚ ਨਿਮਰਤਾ ਨਹੀਂ, ਤੇਰੇ ਜੀਵਨ ਵਿੱਚ ਸਹਿਨਸ਼ੀਲਤਾ ਨਹੀਂ, ਪਿਆਰ ਤੇ ਮੁਹੱਬਤ ਹਾਲੇ ਮਿਟਣਾ ਨਹੀਂ ਆਇਆ, ਇੰਝ ਜਾਣੀ ਹਾਲੇ ਤੂੰ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਮਾਣੀਆਂ ਹੀ ਨਹੀਂ। ਗੱਦੀ ਦੇ ਮਾਲਕ ਬਣ ਗਏ, ਗੁਰੂ ਨਾਨਕ ਦਾ ਰੂਪ ਹੋ ਗਏ ਸੋਢੀ ਸੁਲਤਾਨ, ਪਰ ਅੱਖਾਂ ਭਰ ਆਈਆਂ ਬੈਰਾਗ ਨਾਲ। ਸੰਗਤਾਂ ਪੁੱਛਦੀਆਂ ਨੇ ਮਹਾਰਾਜ ਕਿਉਂ ਰੋਈ ਜਾਂਦੇ ਹੋ, ਕਹਿੰਦੇ ਨੇ ਚੁੱਕੀ ਕਲਮ ਇੰਨੇ ਬੈਰਾਗ ਵਿੱਚ ਚਲੇ ਗਏ, ਰੱਬ ਨਾਲ ਗੱਲਾਂ ਕਰਨ ਲੱਗ ਪਏ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੂ ਵਾਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਆਪਣਾ ਹਾਲ ਇਹਨਾਂ ਪੰਕਤੀਆਂ ਵਿੱਚ ਨਿਰੰਕਾਰ ਨਾਲ ਗੱਲਾਂ ਕਰਕੇ ਬਾਣੀ ਉਚਾਰੀ ਤੇ ਦੱਸਿਆ ਸੰਗਤ ਨੂੰ, ਜੇ ਮੇਰੀ ਬਾਂਹ ਗੁਰੂ ਨਾਨਕ ਨਾ ਫੜਦੇ ਮੈਂ ਰੁਲ ਜਾਣਾ ਸੀ। ਇਹ ਵਡਿਆਈਆਂ ਬਾਬੇ ਨਾਨਕ ਦੀਆਂ ਨੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਰੱਜ ਰੱਜ ਕੇ ਮਹਾਰਾਜ ਦਾ ਸ਼ੁਕਰਾਨਾ ਕਰੀਏ। ਦੁਨੀਆਂ ਇਹ ਵੀ ਕਹਿੰਦੀ ਸੀ ਇਹ ਤਾਂ ਗਰੀਬ ਰਾਜਾ, ਇਹਦਾ ਵਿਆਹ ਨਹੀਂ ਹੋਏਗਾ, ਇਹਦਾ ਆਨੰਦ ਕਾਰਜ ਨਹੀਂ ਹੋਏਗਾ। ਪਰ ਇਹ ਕੌਣ ਜਾਣਦਾ ਸੀ ਬਈ ਗੁਰੂ ਰਾਮਦਾਸ ਜੀ ਤੋਂ ਬਗੈਰ ਕਿਸੇ ਦਾ ਵੀ ਆਨੰਦ ਕਾਰਜ ਨਹੀਂ ਹੋਏਗਾ। ਜਿੰਨਾ ਚਿਰ ਮਹਾਰਾਜ ਦੀਆਂ 4 ਲਾਵਾਂ ਨਾ ਪੜੀਆਂ ਜਾਣ, ਆਨੰਦ ਕਾਰਜ ਸੰਪੂਰਨ ਨਹੀਂ। ਦੇਖੋ ਕੈਸੀ ਖੇਡ ਹੈ, ਸਦਾ ਸ਼ੁਕਰ ਕਰੀਏ, ਸਦਾ ਸ਼ੁਕਰ ਕਰੀਏ। ਧੰਨ ਗੁਰੂ ਰਾਮਦਾਸ ਜੀ, ਤੁਹਾਡੇ ਦਰਦੀਆਂ ਮਹਾਨ ਰੂਹਾਂ ਸਾਈਂ ਮੀਆਂ ਮੀਰ ਜੀ, ਭਾਈ ਸ਼ਾਲੋ ਜੀ, ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ, ਬਾਬਾ ਬੁੱਢਾ ਜੀ, ਗੁਰੂ ਅਰਜਨ ਦੇਵ ਜੀ, ਸਭ ਨੂੰ ਹੀ ਨਮਸਕਾਰਾਂ, ਸਭ ਦੀ ਚੜ੍ਹਦੀ ਕਲਾ। ਆਓ ਜੀ, ਸਾਡੇ ਸਨਮਾਨਯੋਗ ਭਾਈ ਸਾਹਿਬ ਜੀ, ਭਾਈ ਲਖਵਿੰਦਰ ਸਿੰਘ ਜੀ ਆਪ ਜੀ ਦੇ ਸਨਮੁਖ ਹੋਣ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਪਰ ਹੱਥ ਪੈਰ ਕੰਨ ਦੇਹ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਆ ਹੋਇਆ ਅਕਾਲ ਪੁਰਖ ਦਾ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਅੱਜ ਰਹਿਮਤ ਉੱਲ ਨਿਹਮਤ ਉੱਲ ਰਾਜਕ ਉੱਲ ਅਨਾਥਾਨਾਥ ਰਾਜ ਯੋਗੀ ਸੱਚੇ ਪਿਤਾ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਦਾ ਉਹ ਅਕਾਲ ਪੁਰਖ ਦਾ ਇਲਾਹੀ ਸਿੰਘਾਸਨ ਜੋ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਚ ਪ੍ਰਗਟ ਕੀਤਾ, ਜਿਸ ਨੂੰ ਅਸੀਂ ਗੁਰਤਾ ਗੱਦੀ ਦਿਵਸ ਕਹਿੰਦੇ ਹਾਂ, ਇਸ ਸਿੰਘਾਸਨ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਿਰਾਜਮਾਨ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੋ ਭਰਾ ਇੱਕ ਭੈਣ ਸੀ। ਸਤਿਗੁਰੂ ਸਾਹਿਬ ਜੀ ਦਾ ਜੇਠਾ ਨਾਂ ਤਾਂ ਸੀ ਤੇ ਇਹਨਾਂ ਤੋਂ ਛੋਟੇ ਬਾਬਾ ਹਰਦਿਆਲ ਸਿੰਘ ਸੀ, ਹਰਦਿਆਲ ਸੀ, ਔਰ ਉਹਨਾਂ ਤੋਂ ਛੋਟੀ ਬੀਬੀ ਰਾਮ ਕੀ ਸੀ। 1541 ਦੇ ਵਿੱਚ ਦੋ ਤਿੰਨ ਘਟਨਾ ਘਟਦੀਆਂ। 1541 ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਬਾਬਾ ਹਰਦਾਸ ਜੀ ਅਕਾਲ ਚਲਾਣਾ ਕਰ ਦਿੰਦੇ ਮਾਤਾ ਪਹਿਲਾਂ ਕਰਕੇ। ਨਾਨੀ ਆਪਣੇ ਨਾਲ ਬਾਸਰ ਕੇ ਲੈ ਆਈ। 1541 ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਨਾਲ ਘਟਨਾ ਘਟਦੀ ਜਿਸ ਤੋਂ ਉਪਰਾਮ ਹੋ ਜਾਂਦੇ ਆ। ਜਦੋਂ ਬਾਬਾ ਸ੍ਰੀ ਚੰਦ ਸੇਵਕ ਬਾਬਾ ਹਰੀ ਜੀ ਉਹਨਾਂ ਨੂੰ ਪੁੱਛਦੇ ਵੀ ਤੁਹਾਡਾ ਗੁਰੂ ਹੈ ਤੇ ਉਹ ਪਛਤਾਵਾ ਬੜਾ ਕਰਦੇ ਵੀ ਮੈਂ ਇੰਨੇ ਚਿਰ ਗੁਰੂ ਦੀ ਸੰਗਤ ਕੀਤੀ।
1541 ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਲੈ ਕੇ ਆਉਂਦੀ ਔਰ ਸਤਿਗੁਰੂ ਸਾਹਿਬ ਜੀ ਨੇ ਲੰਮਾ ਸਮਾਂ ਸੇਵਾ ਕਰਵਾਈ ਹੈ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਵੀ ਸੇਵਾ ਕਮਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਕੋਲੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਸੇਵਾ ਕਮਾਈ। ਆਪ ਇੱਥੇ ਪਹੁੰਚੇ ਕਿ ਆਪਾਂ ਖਤਮ ਕੀਤਾ ਹੈ, ਉਸ ਚੀਜ਼ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਦੁਨੀਆਂ ਦੇ ਸਾਹਮਣੇ ਪ੍ਰੀਖਿਆ ਲਈ ਹੈ ਵੀ ਕੋਈ ਕਹਿ ਨਾ ਦੇਵੇ ਵੀ ਇਸ ਤਰ੍ਹਾਂ ਹੀ ਇਹਨਾਂ ਨੂੰ ਸਿੰਘਾਸਨ ਤੇ ਬਿਠਾ ਦਿੱਤਾ ਹੈ। ਸਭ ਵਿਦ ਮਾਨਿਓ ਮਨ ਤਬ ਹੀ ਪਿਓ ਪ੍ਰਸੰਨ ਰਾਜ ਯੋਗ ਤਖ ਦੀਨ ਗੁਰ ਰਾਮਦਾਸ। ਸਾਡੇ ਉਸਤਾਦ ਜੀ ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਉਹ ਕਹਿੰਦੇ ਸੀ ਜਿੰਨਾ ਚਿਰ ਤੁਸੀਂ ਇਹ ਸਾਰੀ ਬਾਣੀ ਦੀ ਵਿਚਾਰ ਨਹੀਂ ਪੜ੍ਹ ਲੈਂਦੇ ਉਨ ਚ ਤੁਸੀਂ ਸਟੇਜ ਤੇ ਬਹਿ ਕੇ ਪ੍ਰਚਾਰ ਨਹੀਂ ਕਰਨਾ। ਔਰ ਕਹਿੰਦੇ ਸੀ ਚਾਹੀਦਾ ਹਰ ਇੱਕ ਪ੍ਰਚਾਰਕ ਨੂੰ ਕਿ ਜਿੰਨੇ ਚਿਰ ਸਾਰਾ ਭਾਈ ਗੁਰਦਾਸ ਨਾ ਪੜ੍ਹ ਲਵੇ ਤੇ ਸਿਧਾਂਤ ਨਾ ਸਿੱਖ ਲਏ ਉਨੇ ਚਿਰ ਉਹਨੂੰ ਮਾਈਕ ਤੇ ਪ੍ਰਚਾਰ ਨਹੀਂ ਕਰਨਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਬਾਬਤ ਕੁਛ ਟੀਕਿਆਂ ਦੇ ਵਿੱਚ ਇਹ ਰਾਜ ਯੋਗ ਮਾਫ ਕਰੋ ਇਹ ਜਨਕ ਰਾਜ ਤੁਝ ਹੀ ਬਣ ਆਵੇ, ਧੰਨ ਗੁਰੂ ਰਾਮਦਾਸ ਦੀ ਬਾਬਤ ਫਰਮਾ ਦਿੱਤਾ। ਔਰ ਧੰਨ ਗੁਰੂ ਅੰਗਦ ਸਾਹਿਬ ਦੀ ਬਾਬਤ ਫਾਇਦਾ ਤੂੰ ਤਾਂ ਜਨਕ ਰਾਜਾ ਅਵਤਾਰ, ਉਹਦੀ ਬਾਬਤ ਕਈਆਂ ਨੇ ਇਹ ਪ੍ਰਚਾਰ ਲਿਖਤੀ ਰੂਪ ਚ ਲਿਖਤਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਰਾਜਾ ਜਨਕ ਦੇ ਅਵਤਾਰ ਸੀ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੂੰ ਵੀ ਇਉਂ ਲਿਖਦਾ। ਰਾਜੇ ਜਨਕ ਦੀ ਉਹ ਪੌੜੀ ਜੋ ਭਾਈ ਗੁਰਦਾਸ ਜੀ ਦੀ ਏ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਜੇ ਭਾਈ ਗੁਰਦਾਸ ਜੀ ਸਾਰਾ ਨਹੀਂ ਪੜਿਆ ਤੇ ਇਹਦੇ ਅਰਥ ਗਲਤ ਹੋ ਜਾਣ, ਫਿਰ ਕੋਈ ਇਹਦੇ ਅਰਥ ਕਰ ਸਕਦਾ ਹੈ ਵੀ ਰਾਜਾ ਜਨਕ ਜਿਹੜਾ ਹੈ ਉਹ ਸਭ ਤੋਂ ਵੱਡਾ ਭਗਤ ਹੈ। ਪਰ ਭਾਈ ਗੁਰਦਾਸ ਜੀ ਨੇ ਅੱਗੇ ਲਿਖਿਆ ਹੈ ਪੈਰ ਕੜਾ ਹੈ ਜਨਕ ਦਾ ਪਖੰਡ ਤਗਾਣਾ। ਹੁਣ ਇੱਕ ਪਾਸੇ ਇਹ ਲਿਖਿਆ ਹੈ ਵੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਇੱਕ ਪਾਸੇ ਇਹ ਵੀ ਲਿਖਿਆ ਹੈ ਕਿ ਪੈਰ ਕੜਾ ਹੈ ਜਨਕ ਦਾ ਪਖੰਡ ਤਗਾਣਾ। ਰਾਜੇ ਜਨਕ ਦਾ ਨਾਂ ਉਹਦਾ ਨਾਂ ਜਨਕ ਨਹੀਂ ਸੀ, ਮਿਥਲਾਪੁਰੀ ਸ਼ਹਿਰ ਉਹਦੇ ਨਾਂ ਤੇ ਆ ਕਿਉਂਕਿ ਉਹਦਾ ਨਾਂ ਸੀ ਮਿਥੀ ਤੇ ਉਹਨੇ ਆਪਣੇ ਨਾਂ ਦੇ ਉੱਤੇ ਮਿਥਲਾਪੁਰੀ ਵਸਾਇਆ। ਰਿਸ਼ੀਆਂ ਮੁਨੀਆਂ ਦੀ ਚਾਹਨਾ ਰਹੀਏ ਵੀ ਅਸੀਂ ਨਾ ਇੱਕ ਲਕਬ ਲੈਣਾ ਹੈ, ਕੋਈ ਬ੍ਰਹਮ ਰਿਸ਼ੀ ਦਾ, ਕੋਈ ਰਾਜ ਰਿਸ਼ੀ ਦਾ, ਕੋਈ ਭਗਵਾਨ ਹੋਣ ਦਾ, ਕੋਈ ਸਵਾਮੀ ਹੋਣ ਦਾ, ਇਹ ਉਹਨਾਂ ਦੇ ਅੰਦਰ ਦੀ ਆਸ਼ਾ ਰਹੀ ਹੈ ਵੀ ਸਾਨੂੰ ਇਹ ਲਕਬ ਮਿਲਣ। ਰਾਜਾ ਮਿੱਠੀ ਭਗਤੀ ਕਰਨ ਵਾਸਤੇ ਜੰਗਲ ਨੂੰ ਜਾਂਦਾ ਹੈ, ਲੇਕਿਨ ਜਦੋਂ ਜੰਗਲ ਦੇ ਵਿੱਚ ਦੁੱਖ ਤੇ ਭੁੱਖ ਆਏ ਉਦੋਂ ਉਹਦਾ ਜੀਵਨ ਮਿਲੋਗੇ ਤਾਂ ਜੀਵਨ ਚ ਲਿਖਿਆ ਮਿਲੇਗਾ ਸ਼ੇਸ਼ ਜੋ ਰਹੋ ਪਰਵਾਰ ਟਕੋ ਇਹ
ਚਲੋ ਤਤਕਾਲੇ ਦੇਖੀਏ ਜਨਨ ਜਨਕ ਸੁੱਤ ਨੇ। ਜਨਨ ਮਾਂ ਹੈ, ਜਨਕ ਬਾਪ ਹੈ, ਹਾਲਾਂਕਿ ਇੱਥੇ ਵੀ ਉਹਨੂੰ ਸੀਮਿਤ ਨਹੀਂ ਕਰ ਸਕਦੇ ਕਿ ਉਹ ਜੰਗਲ ਦੇ ਵਿੱਚ ਕੁਝ ਸਮਾਂ ਹੀ ਭਗਤੀ ਕਰਨ ਤੋਂ ਬਾਅਦ ਜਦੋਂ ਦੁੱਖ ਤੇ ਭੁੱਖ ਆਏ, ਆਖਿਆ ਨਹੀਂ ਫਰਜ਼ ਬਣਦਾ ਹੈ ਮਾਂ ਤੇ ਪਿਓ ਨੂੰ ਵੇਖੀਏ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਇੱਕ ਹੁੰਦੀ, ਜਾਤ ਨਜਾਤ ਦੇਖ ਮਤ ਭਰਮੋ, ਸੁੱਖ ਜਨਕ ਪਗੀ ਲੱਗ ਧਿਆਵੇ। ਵੀ ਸੁਖਦੇਵ ਮੁਨੀ ਰਾਜੇ ਜਨਕ ਦੇ ਚਰਨੀ ਲੱਗ ਕੇ ਧਿਆਉਣਾ ਕਰੇਗਾ। ਹੁਣ ਬਹੁਤ ਖਿਆਲ ਕਰਿਓ ਜੇ ਕਿ ਰਾਜਾ ਜਨਕ ਸ੍ਰੀ ਰਾਮਚੰਦਰ ਜੀ ਦੇ ਵੇਲੇ ਹੋਇਆ। ਸ੍ਰੀ ਰਾਮਚੰਦਰ ਜੀ ਦੇ ਵਿਆਹ ਜਿਹੜਾ ਹੈ ਉਹ ਰਾਜੇ ਜਨਕ ਦੀ ਸਪੁੱਤਰੀ ਸੀਤਾ ਨਾਲ ਹੋਇਆ। ਸੁਖਦੇਵ ਮੁਨੀ ਕਦੋਂ ਹੋਇਆ? ਜੇ ਰਿਸ਼ੀਆਂ ਮੁਨੀਆਂ ਦੀਆਂ ਪੋਥੀਆਂ ਲਓ ਤਾਂ ਲੱਖਾਂ ਸਾਲ ਬਾਅਦ ਕ੍ਰਿਸ਼ਨ ਜੀ ਹੋਏ ਆ, ਤੇ ਪਾਂਡਵਾਂ ਦੇ ਅਖੀਰ ਦੇ ਸਮੇਂ ਦੇ ਵਿੱਚ ਵਿਆਸ ਰਿਸ਼ੀ ਹੋਇਆ ਹੈ। ਲੱਖਾਂ ਸਾਲ ਉਮਰ ਦਾ ਫਰਕ ਹੈ, ਕੋਈ ਇਹ ਨਹੀਂ ਕਿ 40-50 ਸਾਲ ਦਾ ਫਰਕ ਹੈ, ਕੋਈ 100 ਸਾਲ ਦਾ ਫਰਕ ਹੈ, ਤੇ ਜੇ ਆਮ ਵਿਦਵਾਨਾਂ ਦਾ ਲਓ ਤੇ ਹਜ਼ਾਰਾਂ ਸਾਲ ਫਿਰ ਵੀ ਬਣਦੇ ਆ। ਵੀ ਹਜ਼ਾਰਾਂ ਸਾਲ ਦਾ ਫਰਕ ਹੈ ਤੇ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਇਹ ਫਰਮਾਇਆ ਹੈ, ਜਾਤ ਨਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲੱਗ ਧਿਆਵੇ ਗੋ। ਵੀ ਸੁਖਦੇਵ ਮੁਖੀ ਜਨਕ ਦੇ ਚਰਨੀ ਲੱਗ ਕੇ ਧਿਆਉਣਾ ਕੀਤਾ ਹੈ। ਫਿਰ ਵਿਚਾਰਨਾ ਪਊਗਾ ਵੀ ਜਨਕ ਕੌਣ ਹੈ। ਜਦੋਂ ਅਸੀਂ ਇਹ ਵਿਚਾਰਾਂਗੇ ਫਿਰ ਸਾਨੂੰ ਇਹ ਪਤਾ ਲੱਗੂਗਾ ਕਿ ਜਿਹੜੇ ਅਸੀਂ ਅਰਥ ਕਰ ਰਹੇ ਹਾਂ, ਜਿਹੜਾ ਰਾਜਾ ਮਿਥੀ ਹੋਇਆ, ਜਿਹਦੇ ਜਿਹੜਾ ਤੇ ਮਿਥਲਾਪੁਰੀ ਬਣੀ ਏ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਉਹ ਰਾਜ ਨਹੀਂ ਆਇਆ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਉਹਦੇ ਅਵਤਾਰ ਨਹੀਂ ਹੈਗੇ। ਜਨਕ ਸ਼ਬਦ ਭਾਈ ਗੁਰਦਾਸ ਜੀ ਨੇ ਭੇਦ ਖੋਲਿਆ ਹੈ ਕਿ ਤੂੰ ਜਨਕ ਬਣਨਾ ਹੈ ਤੇ ਬਣ ਸਕਦਾ ਹੈ। ਜਨਕ ਤੂੰ ਉਦੋਂ ਬਣ ਸਕਦਾ ਹੈ ਜਦੋਂ ਤੂੰ ਗੁਰੂ ਕੋਲੇ ਆਵੇਂ, ਗੁਰੂ ਦੀਖਿਆ ਲਵੇਂ, ਗੁਰੂ ਦੀਖਿਆ ਲਹੇ, ਗੁਰੂ ਕੇ ਹੁਕਮ ਚੱਲ ਕੇ ਕਮਾਈ ਕਰੇ, ਤੇ ਗੁਰੂ ਕਿਰਪਾ ਕਰੇ, ਇੱਕ ਦਿਨ ਤੂੰ ਉਸ ਅਕਾਲ ਪੁਰਖ ਦਾ ਰੂਪ ਹੋ ਜਾਏਗਾ, ਉਹਨੂੰ ਜਨਕ ਆਖਿਆ। ਭਾਈ ਗੁਰਦਾਸ ਜੀ ਨੇ ਇੱਕ ਸਵਈਆ ਲਿਖਿਆ, ਬਹੁਤ ਧਿਆਨ ਦਿਓ ਜੀ। ਜੈਸੇ ਮਾਝ ਬੈਠੇ ਬਿਨ ਬੋਹੇ ਠਹਿਣਾ ਪਾਰ ਪਰੇ, ਪਾਰਸ ਪਰਸੇ ਬਿਨ ਧਾਤ ਨਾ ਕਣਕ ਹੈ। ਕਿ ਜਿਵੇਂ ਜਹਾਜ਼ ਚ ਬੈਠੇ ਬਿਨਾਂ ਪਾਰ ਨਹੀਂ ਹੋ ਸਕਦੇ, ਅੱਠ ਧਾਤਾਂ ਪਾਰੇ ਨੂੰ ਛੂਹੇ ਬਿਨਾਂ, ਪਾਰਸ ਨੂੰ ਛੂਹੇ ਬਿਨਾਂ ਸੋਨਾ ਨਹੀਂ ਬਣ ਸਕਦੀਆਂ। ਜੈਸੇ ਬਿਨ ਗੰਗਾ ਜਲ ਪਾਵਨ ਨਾ ਅਧਿਕ ਜਲ, ਨਾਰ ਨਾ ਪਤਾਰ ਬਿਨ ਸੁੱਤ ਨਾ ਮਣਕ ਹੈ। ਜਿਵੇਂ ਗੰਗਾ ਜਲ ਤੋਂ ਬਿਨਾਂ ਕੋਈ ਹੋਰ ਜਲ ਨੂੰ ਉਪਵਿੱਤਰ ਨਹੀਂ ਮੰਨਦੇ, ਜਿਵੇਂ ਆਨੰਦ ਕਾਰਜ ਹੋਣ ਤੋਂ ਬਿਨਾਂ ਕਿਸੇ ਨੂੰ ਮਾਂ ਵਾਲਾ ਹੋਣ ਦਾ, ਪੁੱਤਰਵੰਤੀ ਹੋਣ ਦਾ ਮਾਣ ਪ੍ਰਾਪਤ ਨਹੀਂ ਹੈ। ਜੈਸੇ ਬੀਜ ਬੋਏ ਬਿਨਾਂ ਉਪਜੇ ਨਾ ਧਾਨ ਧਾਰਾ, ਸਵਾਂਤ ਬੂੰਦ ਬਿਨ ਸਵਿਪ ਮੋਤੀ ਨਾ ਮਣਕ ਹੈ। ਜਿਵੇਂ ਬੀਜ ਬੀਜੇ ਬਿਨ ਕੋਈ ਫਸਲ ਨਹੀਂ ਉੱਗਦੀ, ਸਵਾਂਤੀ ਬੂੰਦ ਸਵਿਪ ਚ ਨਾ ਪਏ ਤੇ ਮੋਤੀ ਨਹੀਂ ਪੈਦਾ ਹੁੰਦਾ, ਤੈਸੇ ਗੁਰ ਚਰਨ ਸਰਨ ਭੇਟੇ ਬਿਨ, ਤੈਸੇ ਗੁਰੂ ਕੀ ਚਰਨ ਸਰਨ ਚ ਆਏ ਬਿਨਾ, ਜਨਮ ਮਰਨ ਮੇਟ ਜਨ ਨਾ ਜਨਕ ਹੈ। ਜਨਕ ਨਾਮ ਪਰਮੇਸ਼ਰ ਦਾ ਹੈ। ਇਹ ਗੱਲ ਵੱਖਰੀ ਕਿ ਰਾਜੇ ਮਿਥੀ ਨੇ ਆਪਣੇ ਨਾਂ ਨਾਲ ਖਿਤਾਬ ਜੋੜਿਆ ਜਨਕ ਦਾ, ਨਾਂ ਉਹਦਾ ਮਿਥੀ ਹੈ, ਉਹਦੇ ਨਾਂ ਤੇ ਹੀ ਮਿਥਲਾਪੁਰੀ ਹੈ।
ਜਿਹਨੂੰ ਸੁਖਦੇਵ ਮੁਨੀ ਨੇ ਗੁਰੂ ਧਾਰਿਆ ਉਹਨੇ ਆਪਣੇ ਆਪ ਨੂੰ ਜਨਕ ਅਖਵਾਇਆ। ਜਨਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਏ। ਜਿਹੜਾ ਜਨਕ ਹੋ ਜਾਵੇ ਉਹਦੀ ਅਵਸਥਾ ਕੀ ਏ? ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਜੋ ਉਸ ਅਵਸਥਾ ਨੂੰ ਉਹ ਪਹੁੰਚੇ ਸੀ ਉਹ ਭਾਈ ਗੁਰਦਾਸ ਜੀ ਨੇ ਬਿਆਨ ਕੀਤੀ ਏ ਕਿ ਰਾਗ ਦੋਖ ਨਰਵੈਰ ਹੈ, ਰਾਜ ਯੋਗ ਵਰਤੇ ਵਰਤਾਰਾ। ਰਾਗ ਪਿਆਰ ਤੇ ਦੋਖ ਵੈਰ, ਕਿ ਰਾਗ ਦੋਖ ਮਿੱਤਰ ਤੇ ਦੁਸ਼ਮਣ ਤੋਂ ਉੱਪਰ ਉੱਠਣ ਵਾਲੀ ਜਿਹੜੀ ਅਵਸਥਾ ਹੈ, ਰਾਜ ਯੋਗ। ਇੱਕ ਹੋਰ ਨੋਟ ਕਰ ਲਿਓ, ਜੇ ਜਿਹਨੇ ਸੱਤ ਯੁੱਗ ਮਾਣਿਆ ਉਹਨੇ ਰਾਜ ਯੋਗ ਨਹੀਂ ਮਾਣਿਆ, ਜਿਹਨੇ ਤ੍ਰੇਤਾ ਮਾਣਿਆ ਉਹਨੇ ਰਾਜ ਯੋਗ ਨਹੀਂ ਜੇ ਮਾਣਿਆ, ਜਿਹਨੇ ਦੁਆਪਰ ਮਾਣਿਆ ਉਹਨੇ ਰਾਜ ਯੋਗ ਨਹੀਂ ਜੇ ਮਾਣਿਆ। ਰਾਜ ਯੋਗ ਗੁਰੂ ਨਾਨਕ ਨੇ ਮਾਣਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਬਖਸ਼ਿਆ। ਰਾਜ ਦਾ ਅਰਥ ਪ੍ਰਕਾਸ਼, ਯੋਗ ਦਾ ਅਰਥ ਮਲਾਪ, ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਕੋਲ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਜੋ ਉਹਨਾਂ ਦੇ ਹੁਕਮ ਵਿੱਚ ਇੱਥੇ ਪਹੁੰਚ ਚੁੱਕੇ ਹੋਏ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਅੰਤਰਜਾਮੀ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਇੱਥੇ ਪਹੁੰਚ ਚੁੱਕਾ ਹੋਇਆ, ਲੇਕਿਨ ਫਿਰ ਵੀ ਉਹ ਦੁਨੀਆਂ ਦੇ ਸਾਹਮਣੇ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਦੇਖੋ ਮੈਂ ਤੁਹਾਡੇ ਸਾਹਮਣੇ ਪ੍ਰੀਖਿਆ ਲੈ ਰਿਹਾ ਵਾਂ ਔਰ ਇਹ ਪ੍ਰੀਖਿਆ ਚ ਪਾਸ ਹੋ ਰਿਹਾ। ਬਾਬਾ ਰਾਮਾ ਜੀ ਰਾਜ ਯੋਗ ਨਹੀਂ ਮਾਣਿਆ ਸੀ ਤੇ ਬਿਨਾਂ ਰਾਜ ਯੋਗ ਮਾਣੇ ਤੋਂ ਉਹ ਪ੍ਰੀਖਿਆ ਪਾਸ ਨਹੀਂ ਹੁੰਦੀ। ਜਿੱਥੇ ਰਾਜ ਯੋਗ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਪਹੁੰਚੇ ਨੇ, ਮਨਸਾ ਵਾਚਾ ਕਰਮਨਾ, ਕੋਈ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਇੱਕ ਹੋਵੇ ਉਹ ਆਖੇ ਕਿ ਮੈਂ ਉਹਦੇ ਨਾਲ ਜਿੰਚ ਮੈਂ ਰਾਜ ਹੂੰ, ਉਹਦਾ ਭੇਦ ਪਾ ਲਵੇ। ਨਹੀਂ, ਮਰਮ ਨਾ ਜਾਪੇ ਅਪਰ ਅਪਾਰਾ। ਮਨਸਾ ਵਾਚਾ ਕਰਮਨਾ ਜੇ ਇੱਕ ਕਰਨ ਵਾਲਾ ਆਵੇ ਉਹ ਵੀ ਰਾਜ ਯੋਗ ਮੰਨਣ ਵਾਲੇ ਦਾ ਭੇਦ ਨਹੀਂ ਪਾ ਸਕਦਾ, ਕਿਉਂਕਿ ਰਾਜ ਯੋਗ ਜਿਹੜੀ ਆਤਮਿਕ ਅਵਸਥਾ ਉਹ ਪਰਮੇਸ਼ਰ ਦੀ ਅਵਸਥਾ ਹੈ। ਰਾਜ ਯੋਗ ਮੰਨਣ ਵਾਲਾ ਦਾਤਾ ਭੁਗਤਾ ਦੇਨਹਾਰ ਦੇਵ ਸਥਲ ਸਤਸੰਗ ਉਦਾਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾਤਾ ਭੁਗਤਾ ਨੇ ਔਰ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇਵ ਸਥਲ ਦੁਨੀਆਂ ਦਾ ਉਧਾਰ ਕਰਨ ਵਾਸਤੇ ਇਸ ਦੁਨੀਆਂ ਦੇ ਉੱਤੇ ਸਾਨੂੰ ਦੇਵ ਸਥਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ ਕਰਕੇ ਸਿੱਖਾ ਇੱਥੇ ਆਈ, ਇੱਥੋਂ ਦੀ ਸਿੱਖਿਆ ਲਈ ਤੂੰ ਰਾਜ ਯੋਗ ਨੂੰ ਪਹੁੰਚ ਜਾਏਗਾ। ਸਹਿਜ ਸਮਾਦ ਅਗਾਧ ਬੋਧ, ਜਿੱਦਣ ਤੂੰ ਗੁਰੂ ਦੇ ਹੁਕਮ ਵਿੱਚ ਆਇਆ ਤੂੰ ਸਹਿਜ ਸਮਾਦ ਵਿੱਚ ਜਾਏਗਾ, ਤੇਰਾ ਕੋਈ ਗਾਹ ਨਹੀਂ ਪਾ ਸਕੇਗਾ, ਤੇਰਾ ਕੋਈ ਗਿਆਨ ਬਿਆਨ ਨਹੀਂ ਕਰ ਸਕੇਗਾ। ਸਤਿਗੁਰ ਸੱਚ ਸਵਾਰਨ ਹਾਰਾ, ਕਿਉਂਕਿ ਤੂੰ ਗੁਰੂ ਕੋਲ ਆ ਗਿਆ ਹੈ, ਗੁਰੂ ਨੇ ਤੈਨੂੰ ਸਵਾਰ ਕੇ, ਤੂੰ ਗੁਰੂ ਕੇ ਹੁਕਮ ਚ ਆਇਆ, ਗੁਰੂ ਨੇ ਤੈਨੂੰ ਸਵਾਰ ਕੇ ਤੈਨੂੰ ਰਾਜ ਯੋਗ ਦੇ ਵਿੱਚ ਲੈ ਆਉਂਦਾ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰ ਅਮਰ ਹੋ ਗੁਰ ਰਾਮਦਾਸ ਜੋਤੀ ਜੋਤ ਜਗਾਵਣ ਹਾਰਾ। ਧੰਨ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅੰਦਰ ਜੋਤ ਜਗਾਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਅਸੀਂ
उस पंक्ति नूं केवल अस्थान तक सीमित करता है। पूर्ण ताल खटाया अमृत सर्वे जो जगावे, भी जो सरोवर दी पूरी खुदाई होगी उदू उत एक दीवा जगाता, नहीं दीवे तक सीमित नहीं कर सकते। धन गुरु रामदास महाराज साहब ने पता नहीं किन्निया सिखां जिहड़े गुरु के हुक्म सी उन्हां दे अंदर जोत जगा दित्ती, ते उन्हां ने अंदर जोत जगाउण वास्ते शब्द सुरत गुर सिख होए। जे तू परमार्थ दे रस्ते ते अगे वधना है फिर एक जरूरी फर्ज है केवल नितनेम नहीं, नितनेम तू पहला शब्द ते सुरत दा अभ्यास करना जरूरी है अगर तेरी ए चाहना हो। जे शब्द ते सुरत दा अभ्यास नहीं करता तो याद रखी तू परमार्थ दे रस्ते ते अगे नहीं वध सकता। राजयोग नूं पाउण वास्ते सतगुर साहब ने मैथड दिता है कि तेरे को शब्द ते सुरत का अभ्यास होना चाहिए है, फिर तेनू गुरु कृपा नाल अगे जा सकता है। शब्द सुरत गुर सिख होए, गुरु का सिख क्यों होए, अनहद बाणी निचर धारा, फिर तेनू ओ इलाही जिहदी हद नहीं है, जिनू इलाही बाणी च क्यों फरमाया अजपा जाप ना विसरे आद जुगाद समाए। जदों तू इत पहुंचा है, धन गुरु रामदास महाराज साहब इथे पहुंचे हुए सी, धन गुरु अमरदास महाराज साहब ने उन्होंने गोइंदवाल साहब की धरती के उत्ते तख्त बखत प्रगट पहारा, उन्होंने सारे संसार के सामने प्रगट कर दिता कि आओ इस संघासन के उत्ते बाप भाई जेठाई का नाम बदल के धन गुरु रामदास रखता कि अज इस संघासन के उत्ते धन गुरु रामदास महाराज सच्चे पातशाह ओ बख्शां तुहाडे ते करनगे। और सब पासियां तो प्रीख्या लै के कि आओ भाई, बाबा मोहन जी उत्थे नहीं सी पहुंचे, बाबा मोरी जी उत्थे नहीं सी पहुंचे, बाबा रामा जी उत्थे नहीं सी पहुंचे, उस तख्त दे लायक राजयोग विच नहीं पहुंचे। धन गुरु रामदास महाराज साहब नूं उस सिंघासन दे उत्ते अज दे दिन गुरता गद्दी दे उत्ते विराजमान कर दिता। ते धन गुरु रामदास महाराज साहब ने किन्नियां ही सिखां दे अंदर ये जोत जिहड़ी जगा दित्ती। धन गुरु नानक साहब महाराज साहब जी ने आज एक साडे अंदर दी मैल नूं कट्टण वास्ते संसार दे विच उदाहरण दित्ती है। सतगुरु साहब जी ने इलाही बाणी दे विच होर भी उदाहरणां नेड़े नेड़े साडे घर च दित्तियां होईयां ने, पर याद कर रख लियो जे कि यह उदाहरण उस पास तुरन वास्ते आ, यह संपूर्ण जड़ियां ने नहीं होंदियां। भी तेनू उस पासे नू तुर पवे, तेनू पता लग जावे भी मैं इस तरीके नाल तुरना है, लेकिन जदों तू उत्थे पहुंचेगा उदों जिहड़ी सतगुरु साहब की बख्शिश होएगी वह निराली होएगी। कि साडे अंदर पापां की मैल चढ़ी हुई है, जिस दिन साडा जन्म होया उदों लिप टुटी सी उदों तो ही साडे मन के अंदर जिहड़ी है ना वह मैल चढ़नी शुरू हो गई सी। ते हो सकदा किन्ने जन्म साडे माड़े बीते होण, जन्म जन्म की इस मन को मल लागी काला होवा स्याह हो, खनली धोती उजली ना जे सौ धोवण पाहो, खनली धोती कोलू दे पाई हुंदी है कोई तंद मैल पै जांदी है, उन्हूं फिर किसे तरीके नाल कढ़ी के निकलदी उस तरह नहीं निकलदी। ते सतगुरु साहब जी ने अज मिसाल दित्ती है हजना, जिवें तू काम करदा है तेरे हत्थां ते मैल लग गई है,
ਤੇਰੇ ਪੈਰਾਂ ਦੇ ਉੱਤੇ ਮੈਲ ਲੱਗ ਗਈ ਏ, ਤੇਰੇ ਤਨ ਦੇ ਉੱਤੇ ਮੈਲ ਲੱਗ ਗਈ ਏ, ਤੇਰੇ ਸਾਰੇ ਸਰੀਰ ਨੂੰ ਮੈਲ ਲੱਗ ਗਈ ਏ। ਇਸ ਮੈਲ ਨੂੰ ਧੋਣ ਵਾਸਤੇ ਤੂੰ ਪਾਣੀ ਵਰਤਿਆ, ਪਾਣੀ ਧੋਤਾ ਉੱਤਰ ਸਿੱਖੇ। ਕੋਈ ਸੱਜਣ ਇਹਦਾ ਪਾਠ ਉੱਤਰ ਸੌਖੇ ਵੀ ਕਰਦੇ ਆ, ਰਹੋ ਵਿਚਾਰ, ਕੋਈ ਬਹੁਤਾ ਭੇਦ ਧਰਮ ਨਹੀਂ ਗੱਲ ਨਹੀਂ। ਜੇ ਹੋਰ ਮੈਲ ਜ਼ਿਆਦਾ ਹੋਵੇ, ਪਾਣੀ ਨਾ ਉਤਰੇ, ਫਿਰ ਮਨੁੱਖ ਉਹਦੇ ਵਾਸਤੇ ਸਾਬਣ ਵਰਤਦਾ। ਜੇ ਕੁਛ ਤੇਰੇ ਕੱਪੜੇ, ਤੇਰੇ ਵਸਤਰ ਮੂਤ ਪਲੀਤੀ ਕੱਪੜ ਹੋਏ, ਹੁਣ ਉਹਨਾਂ ਨੂੰ ਸਾਫ ਕਰਨ ਵਾਸਤੇ ਦੇ ਸਾਬੂਣ। ਬੱਬੇ ਨੂੰ ਦਲੈਂਕੜਾ ਨੇ ਜੇ ਸੰਥਿਆ ਨਾ ਕੀਤੀ ਹੋਵੇ ਤੇ ਸਾਬਣ ਹੀ ਕਹਿ ਦਿੰਦੇ ਆ। ਜਿੰਨੇ ਅੱਖਰ ਸਤਿਗੁਰ ਸਾਹਿਬ ਨੇ ਲਿਖੇ ਆ, ਜਿੰਨੀਆਂ ਮਾਤਰਾ ਲਾਈਆਂ ਨੇ, ਉਹੀ ਮਾਤਰਾ ਲਾ ਕੇ ਉਚਾਰਨ ਕਰਨਾ ਜ਼ਰੂਰੀ ਹੈ। ਤੇ ਜੋ ਤੇਰੇ ਕੱਪੜੇ ਇਵੇਂ ਦੇ ਹੋ ਜਾਣ, ਉਦੋਂ ਤੂੰ ਸਾਬਣ ਦੇ ਨਾਲ ਧੋਏਗਾ, ਉਹ ਜਿਹੜੇ ਫਿਰ ਕੱਪੜਿਆਂ ਚ ਮੈਲ ਏ ਉਹ ਇਕੱਲੇ ਧੋਣ ਨਾਲ ਨਹੀਂ ਨਿਕਲਦੀ। ਦੇ ਸਾਬੂਣ ਲਈਆ ਉਹ ਧੋਏ, ਫਿਰ ਉਹ ਸਾਬਣ ਲਾ ਕੇ ਧੋਏ ਜਾਂਦੇ ਨੇ। ਕਹਿੰਦੇ ਹੁਣ ਇਸੇ ਗੱਲ ਨੂੰ ਨੋਟ ਕਰ ਲੈ, ਇਸ ਤਰ੍ਹਾਂ ਹੀ ਤੇਰੀ ਜਿਹੜੀ ਮੱਤ ਦੇ ਅੰਦਰ ਭਰੀਆ ਮੱਤ ਪਾਪਾਂ ਕੈ ਸੰਗ, ਤੇਰੀ ਮੱਤ ਜਿਹੜੀ ਏ ਉਹ ਪਾਪਾਂ ਦੇ ਨਾਲ ਭਰ ਚੁੱਕੀ ਅੰਦਰੋਂ। ਉਸ ਇਸ ਬਿਰਤੀ ਨੂੰ, ਪਾਪਾਂ ਦੀ ਬਿਰਤੀ ਨੂੰ ਛੱਡਣ ਵਾਸਤੇ ਤੈਨੂੰ ਨਾਮ ਦੀ ਲੋੜ ਏ। ਉਹ ਧੋਪੈ ਨਾਵੈ ਕੈ ਰੰਗ, ਨਾਮ ਤੋਂ ਬਿਨਾਂ ਆਖੇ ਕਿ ਉਹ ਮੈਲ ਧੋਤੀ ਜਾਏ, ਇਹ ਕਦੀ ਨਹੀਂ ਹੋ ਸਕਦਾ। ਦੁਨੀਆਂ ਦੇ ਵਿੱਚ ਪੁੰਨ ਸੀ ਕਿ ਤੁਹਾਡੇ ਕੋਲ ਧਨ ਦੌਲਤ ਹੋਵੇ, ਤੁਸੀਂ ਧਨ ਦੌਲਤ ਦਾਨ ਕਰੋਗੇ, ਉਹ ਪੁੰਨ ਨੇ, ਉਹ ਤੁਹਾਡਾ ਦਾਨ ਹੈ। ਸਿੱਖੀ ਨੇ ਸਭ ਤੋਂ ਉੱਤਮ ਪੁੰਨ ਜਿਹੜਾ ਹੈ ਨਾ, ਉਹ ਸਿਖਾਇਆ ਕਿ ਜਿਹੜਾ ਤੂੰ ਆਪ ਨਾਮ ਜਪਣਾ ਹੈ ਤੇ ਕਿਸੇ ਨੂੰ ਜਪਾਉਣਾ ਹੈ, ਉਹ ਸਭ ਤੋਂ ਵੱਡਾ ਪੁੰਨ ਹੈ। ਤੂੰ ਆਪ ਨਾਮ ਜਪੇ, ਪਹਿਲਾਂ ਆਪ, ਪ੍ਰਥਮੇ ਮਨ ਪਰ ਬੋਧੇ ਆਪਣਾ, ਪਾਛੇ ਅਵਰ ਰਝਾਵੈ, ਰਾਮ ਨਾਮ ਜਪ ਹਿਰਦੇ ਰਾਖੈ, ਮੁਖ ਤੇ ਸਗਲ ਸੁਣਾਵੈ। ਯਾਦ ਰੱਖਿਓ, ਜਿਹੜਾ ਆਪ ਨਹੀਂ ਜਪਦਾ ਸੁਣਾਉਂਦਾ ਹੈ, ਉਹ ਭੇਖੀ ਹੈ, ਉਹਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ। ਇਸ ਘਰ ਚ ਕਚਨੀ ਤੇ ਕਰਨੀ ਜਿਹੜੀ ਏ ਉਹ ਇੱਕ ਹੋਣੀ ਚਾਹੀਦੀ। ਪੁੰਨੀ ਪਾਪੀ ਆਖਣ ਨਾਹੇ, ਦੇ ਪੁੰਨ ਤੇ ਪਾਪ ਜਿਹੜੀ ਏ ਉਹ ਕਹਿਣ ਦੀਆਂ ਗੱਲਾਂ ਨੀ। ਇਹ ਗੱਲ ਵੱਖਰੀ ਕਿ ਤੁਰਨਾ ਇੱਥੋਂ ਏ, ਮੁੜ ਕੇ ਐਸੀ ਅਵਸਥਾ ਆਉਂਦੀ ਕਿ ਪਾਪ ਪੁੰਨ ਤੋਂ ਵੀ ਉੱਪਰ ਉੱਠ ਜਾਂਦਾ ਹੈ। ਪਹਿਲਾ ਕਦਮ ਜਿਹੜਾ ਹੈ ਤੇਰਾ ਕਰਮ ਕਰਨ ਦਾ ਹੈ। ਕਰਮ ਕਰਦਿਆਂ ਜਦੋਂ ਕਰਮ ਖੰਡ ਚ ਪਹੁੰਚਦਾ ਹੈ, ਉਦੋਂ ਇੱਥੇ ਪਹੁੰਚ ਜਾਂਦਾ ਹੈ ਕਿ ਮੈਂ ਨਹੀਂ ਕੀਤਾ, ਸਭ ਕੁਛ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ। ਪੁੰਨ ਤੇ ਪਾਪ ਜਿਹੜੇ ਆ ਮੇਰੇ ਆਖਣ ਦੀ ਗੱਲ ਨਹੀਂ ਹੈ। ਜੋ ਤੂੰ ਕਰ ਰਿਹਾ, ਕਰ ਕਰ ਕਰਨਾ ਲਿਖ ਲੈ ਜਾਹੋ। ਇੱਕ ਕਰ ਦਾ ਅਰਥ ਹੈ ਹੱਥ, ਇੱਕ ਕਰ ਦਾ ਅਰਥ ਹੈ ਕਰ ਰਿਹਾ। ਜੋ ਤੂੰ ਕਰ ਰਿਹਾ ਹੈ ਨਾ, ਉਹ ਆਪਣੇ ਹੱਥੀ ਕਰ ਰਿਹਾ। ਸਿੱਖੀ ਦੇ ਵਿੱਚ ਇੱਕ ਸਿੱਧਾ ਜਿਹਾ ਪ੍ਰਚਾਰਕ ਹੋਇਆ ਹੈ, ਭਾਈ ਜੱਲਣ ਜੱਟ ਜੀ, ਉਹਨਾਂ ਨੇ ਪ੍ਰਚਾਰ ਕਰਨ ਦਾ ਤਰੀਕਾ ਜਿਹੜਾ ਨਾ ਬੜਾ ਨਿਰਾਲਾ ਹੈ। ਜਿੰਨੇ ਵੀ ਪੜੂਗੇ ਤੁਹਾਨੂੰ ਉਹਨਾਂ ਦੇ ਦੋ ਦੋ ਲਾਈਨਾਂ ਪੰਕਤੀਆਂ ਦੇ ਦੋਹੇ ਠੇਠ ਪੰਜਾਬੀ ਚ ਮਿਲਣਗੇ। ਉਹਨਾਂ ਲਿਖਿਆ ਹੈ, ਹੱਥੀ ਦਈਏ
ਹੱਥੀ ਲਈਏ ਹੱਥੀ ਬੰਨੀਏ ਪੱਲੇ ਐਸਾ ਕੋਈ ਨਾ ਜਲਣਾ ਜੋ ਮੋਇਆਂ ਨੂੰ ਘੱਲੇ ਕਿਉਂਕਿ ਜੰਗਲਾਂ ਚ ਰਹਿਣ ਵਾਲਿਆਂ ਰਿਸ਼ੀਆਂ ਮੁਨੀਆਂ ਨੇ ਇਹ ਕਿਹਾ ਸੀ ਕਿ ਤੇਰੇ ਪਿੱਛੋਂ ਜਿਹੜਾ ਹੈ ਨਾ ਪੂਜਾ ਪਾਠ ਕੀਤਾ ਜਾਏਗਾ ਤੇਰੇ ਪਿੱਛੋਂ ਪੁੰਨ ਪਾਪ ਕਰਾਇਆ ਜਾਏਗਾ ਤੈਨੂੰ ਉਹ ਪਹੁੰਚੇਗਾ ਸਿੱਖੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਘਰ ਇਸ ਵਿਚਾਰ ਨੂੰ ਰਿਜੈਕਟ ਕਰ ਦਿੱਤਾ ਗਿਆ ਤੁਹਾਨੂੰ ਸਤਿਗੁਰ ਸਾਹਿਬ ਜੀ ਦੀ ਸਾਰੀ ਇਲਾਹੀ ਬਾਣੀ ਭਾਈ ਗੁਰਦਾਸ ਜੀ ਦੀ ਸਾਰੀ ਬਾਣੀ ਦਸਮ ਦੀ ਬਾਣੀ ਭਾਈ ਨੰਦ ਲਾਲ ਦੀ ਬਾਣੀ ਵਿੱਚ ਤੁਹਾਨੂੰ ਇੱਕ ਵੀ ਫਰਮਾਨ ਨਹੀਂ ਮਿਲ ਸਕਦਾ ਕਿ ਜਿਹੜਾ ਉਹ ਕਰਮ ਕਾਂਡ ਦਿੱਤਾ ਸੀਗਾ ਵੀ ਤੇਰੇ ਪਿੱਛੋਂ ਇਸ ਤਰ੍ਹਾਂ ਕੱਪੜੇ ਦਿੱਤੇ ਜਾਣ ਤੇਰੇ ਮਗਰੋਂ ਇਸ ਤਰ੍ਹਾਂ ਅੰਨ ਦਿੱਤਾ ਜਾਵੇ ਉਹ ਪਿੱਛੇ ਪਹੁੰਚ ਜਾਏਗਾ ਕਿਤੇ ਇੱਕ ਥਾਂ ਤੇ ਵੀ ਸਤਿਗੁਰੂ ਸਾਹਿਬ ਜੀ ਨੇ ਗਵਾਹੀ ਨਹੀਂ ਭਰੀ ਹਾਂ ਸਿੱਖੀ ਦੇ ਵਿੱਚ ਇੱਕ ਅਰਦਾਸ ਜ਼ਰੂਰ ਹੈ ਵੀ ਜੋ ਤੂੰ ਕਰਨਾ ਹੈ ਨਾ ਆਪਣੇ ਹੱਥੀ ਕਰਨਾ ਇਹ ਭੁਲੇਖਾ ਕੱਢ ਦੇ ਆਪਣੇ ਮਨੋਂ ਵੀ ਤੇਰੇ ਪਿੱਛੇ ਕੋਈ ਪਚਾਵੇਗਾ ਤੈਨੂੰ ਪਿੱਛੋਂ ਕੋਈ ਪਹੁੰਚ ਜਾਏਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਇਸ ਗੱਲ ਨਾਲ ਸਹਿਮਤ ਨਹੀਂ ਹੋਏ ਆਸਾ ਕੀ ਵਾਰ ਆਪਾਂ ਪੜ੍ਹਦੇ ਸਤਿਗੁਰ ਦਾ ਇਲਾਹੀ ਬਚਨ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਕਿ ਤੈਨੂੰ ਆਪਣਾ ਕਾਰਜ ਜਿਹੜਾ ਹੈ ਆਪ ਕਰਨਾ ਪੈਣਾ ਇਹ ਕਿਸੇ ਤੇ ਉਮੀਦ ਨਾ ਰੱਖ ਕਿ ਮੇਰਾ ਕਾਰਜ ਜਿਹੜਾ ਹੈ ਉਹ ਕੋਈ ਹੋਰ ਸਵਾਰੇ ਜਿਹੜੀ ਅਰਦਾਸ ਵੀ ਹੈ ਉਹ ਜੇ ਤੇਰੇ ਆਪਣੇ ਪੱਲੇ ਕੁਛ ਹੈ ਤੇਰੀ ਆਪਣੀ ਭਾਵਨਾ ਕੋਈ ਹੈ ਤੇ ਫਿਰ ਜੇ ਤੂੰ ਉਸ ਪਾਸੇ ਆਇਆ ਹੀ ਨਹੀਂ ਤੇ ਮੇਰੇ ਅਰਗੇ ਨੂੰ ਆਖਿਆ ਜੀ ਅਰਦਾਸ ਕਰ ਦਿਓ ਗੱਲ ਵੱਖਰੀ ਕਿ ਅਸੀਂ ਵੀ ਲਾਲਚੀ ਹੋ ਗਏ ਹਾਂ ਨਹੀਂ ਫਿਰ ਉਹ ਅਰਦਾਸ ਵੀ ਨਹੀਂ ਤੂੰ ਉਸ ਪਾਸੋਂ ਨੂੰ ਤੁਰਿਆ ਹੋਵੇਂ ਜੋ ਤੁਰਿਆ ਹੋਵੇ ਤੇ ਕੋਈ ਗੁਰੂ ਨਾਲ ਜੁੜਿਆ ਹੋਵੇ ਫਿਰ ਉਹ ਤੇਰੀ ਅਰਦਾਸ ਜਿਹੜੀ ਨਾ ਪੂਰੀ ਹੋ ਸਕਦੀ ਹੈ ਕੋਈ ਵਾਰੀ ਇੱਕ ਦੋ ਮਿਸਾਲਾਂ ਹੈਗੀਆਂ ਨੇ ਉਹ ਬਰਦਾਸ਼ਤ ਨਹੀਂ ਹੁੰਦੀਆਂ ਵੀ ਉਹ ਹਰ ਥਾਂ ਤੇ ਵਾਪਰ ਜਾਣ ਇਸ ਵਾਸਤੇ ਸਤਿਗੁਰੂ ਜੀ ਨੇ ਕਿਹਾ ਕਿ ਤੂੰ ਆਪ ਕਰਨਾ ਆਪ ਕਮਾਈ ਕਰਨੀ ਹੈ ਔਰ ਇਹ ਵਿਚਾਰ ਸਤਿਗੁਰ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਤਿੰਨ ਵਾਰ ਰੱਖੀ ਹੈ ਦੂਜੀ ਵਾਰ ਸਤਿਗੁਰ ਸਾਹਿਬ ਕਿਤੇ ਭੁਲੇਖੇ ਚ ਨਾ ਪੈ ਜੀ ਕਿ ਮੈਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ ਮੈਂ ਜੋ ਮਰਜ਼ੀ ਖਾਵਾਂ ਇਹ ਜੱਗ ਮਿੱਠਾ ਅੱਗਾ ਕਿਉਂ ਡਿੱਠਾ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਆਪ ਸੱਚਾ ਦਰਬਾਰ ਜਿਹੜੇ ਤੂੰ ਇੱਥੇ ਕਰਮ ਕਰ ਰਿਹਾ ਤੇਰੇ ਕਰਮਾਂ ਦੀ ਵਿਚਾਰ ਹੋਣੀ ਹੈ ਜੇ ਤੂੰ ਆਖਿਆ ਵੀ ਕਿ ਝੂਠ ਚੱਲ ਜਾਏਗਾ ਤੂੰ ਇੱਥੇ ਝੂਠ ਵੀ ਚੱਲਦਾ ਹੈ ਇੱਥੇ ਵਕੀਲ ਵਿਕਦਾ ਹੈ ਜੱਜ ਵਿਕਦਾ ਹੈ ਕਈ ਵਾਰੀ ਜੇਲ੍ਹ ਵਿੱਚ ਕਥਾ ਕਰਨ ਦਾ ਮੌਕਾ ਮਿਲਿਆ ਜਦੋਂ ਪਹਿਲੀ ਵਾਰੀ ਜੇਲ੍ਹ ਚ ਕਥਾ ਕੀਤੀ ਤਾਂ ਸੁਪਰਡੈਂਟ ਸਾਹਿਬ ਕਹਿਣ ਲੱਗੇ ਜੀ ਭੇਟਾ ਮੈਂ ਜੀ ਕੈਦੀਆਂ ਨਾਲ ਮੁਲਾਕਾਤ ਕਹਿੰਦੇ ਕੀ ਪੁੱਛਣਾ ਮੈਂ ਹਜੇ ਮੈਂ ਕੋਈ ਉਹ ਜਿਹੀ ਗੱਲ ਨਹੀਂ ਪੁੱਛੂੰਗਾ ਜਿਹੜੀ ਕਿ ਤੁਹਾਡੇ ਕਾਨੂੰਨ ਦੇ ਬਰਖਿਲਾਫ਼ ਹੋਏਗੀ ਬਸ ਕੈਦੀਆਂ ਨਾਲ ਮੁਲਾਕਾਤ ਕਰ ਇਹ ਇੱਥੇ ਹੈਗਾ ਹੈ ਕਿ ਇਹੋ ਜਿਹੇ ਕੈਦੀ ਜੇਲ੍ਹ ਚ ਬੈਠੇ ਹੋਏ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਇਹ ਉੱਥੇ ਹੈ ਵੇ ਗੁਨਾਹ ਕਿਸੇ ਵੱਡੇ ਨੇ ਕੀਤਾ ਹੈ ਜੇਲ੍ਹ ਚ ਕੋਈ ਹੋਰ ਬੈਠਾ ਹੋਇਆ ਬਿਠਾਇਆ ਹੋਇਆ ਔਰ ਧੱਕੇ ਨਾਲ ਬਿਠਾਇਆ ਹੋਇਆ ਉਹ ਪੁੱਛਿਆ ਭਾਈ ਤੂੰ ਹੀ ਗੁਨਾਹ ਕਿਉਂ ਕਬੂਲ ਕਰ ਲਿਆ ਕਹਿੰਦੇ ਮੈਨੂੰ ਕਹਿੰਦੇ ਤੇਰਾ ਕਤਲ ਕਰ ਦਿਆਂਗੇ ਕਹਿੰਦੇ ਪੈਸੇ ਲੱਗ ਫਿਰ ਬੈਠ ਗਏ ਕੀ ਕਰੀਏ ਔਰ ਸਤਿਗੁਰ ਸਾਹਿਬ ਜੀ ਨੇ ਬਾਣੀ ਚ ਲਿਖਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨ ਮਿਲਾ ਲੋ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਮਿਲਾ ਲੋ। ਇਹ ਇੱਥੇ ਹੋ ਸਕਦਾ ਹੈ ਕਿ ਇੱਥੇ ਚੌਧਰੀ ਕੂੜਾ ਜਿਹੜਾ ਉਹਦਾ ਕੂੜ ਚੱਲ ਜਾਵੇ, ਪਰ ਇਹ ਗੱਲ ਯਾਦ ਰੱਖੀ ਕਿ ਇੱਕ ਦਿਨ ਲੇਖਾ ਹੋਣਾ ਹੈ, ਉਹਦੀ ਕਚਹਿਰੀ ਸੱਚੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ ਇੱਕ ਫੁਰਮਾਨ ਹੈ, ਨਾਨਕ ਆਖੇ ਰੇ ਮਣਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ। ਉਹਦੀ ਅਖੀਰਲੀ ਪੰਕਤੀ ਹੈ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਆਖੇ ਵੀ ਉੱਥੇ ਉਹ ਕਚਹਿਰੀ ਸੱਚ ਦੀ ਏ, ਉੱਥੇ ਸੱਚ ਨੇ ਬਣਨਾ। ਬਾਬਾ ਫਰੀਦ ਜੀ ਨੇ ਵੀ ਇਹ ਵਿਚਾਰ ਦਿੱਤੇ ਆ, ਅਮਲ ਜੇ ਕੀਤੇ ਚੁਣੀ ਵਿੱਚ ਦਰਗਹਿ ਆਵੇ ਕੰਮ। ਜਿਹੜੇ ਕਰਮ ਤੂੰ ਇੱਥੇ ਕੀਤੇ ਆ, ਮਾੜੇ ਕਰ ਚੰਗੇ ਕਰ, ਇਹ ਤੇਰੀ ਮਰਜ਼ੀ ਹੈ। ਜਿਹੋ ਜਿਹੇ ਕੀਤੇ ਆ ਨਾ, ਉਹੋ ਜਿਹੇ ਤੇਰੇ ਕੰਮ ਜਿਹੜੇ ਆਉਣੇ ਆ। ਭਗਤ ਕਬੀਰ ਜੀ ਨੂੰ ਅਲਾਹੀ ਬਜਨੀ ਫਰਮਾਇਆ, ਅਮਲ ਸਰਾਨੋ ਲੇਖਾ ਦੇਣਾ, ਤੂੰ ਕੀਤੇ ਹੋਏ ਅਮਲਾਂ ਦਾ ਲੇਖਾ ਦੇਣਾ ਪੈਣਾ ਤੈਨੂੰ। ਇਹ ਮਤ ਸਮਝੀ ਕਿ ਮੈਂ ਚੋਰੀ ਕਰ ਰਿਹਾ, ਮੈਨੂੰ ਕੋਈ ਵੇਖ ਨਹੀਂ ਰਿਹਾ। ਉਹ ਵਾਹਿਗੁਰੂ ਅਕਾਲ ਪੁਰਖ ਵੇਖਦਾ ਹੈ। ਆਏ ਕਠਿਨ ਦੂਤ ਜਮ ਲੈਣਾ, ਕਿਆ ਤਾਂ ਖਟਿਆ ਕਿਆ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਚੱਲ ਤੈਨੂੰ ਉਹਦੀ ਕਚਹਿਰੀ ਪਾਇਆ। ਔਰ ਹੱਥ ਬੜੇ ਤਕੜੇ ਪਾਏ, ਇੱਕ ਰੱਤੀ ਬਲਮ ਨਾ ਦੇਵਣੀ, ਉਹਨੀ ਤਕੜੇ ਪਾਏ ਹੱਥ ਵੀ, ਚੱਲ ਸੱਜਣਾ ਉੱਥੇ ਜਾ ਕੇ ਤੂੰ ਲੇਖਾ ਦੇਣਾ ਹੈ। ਸਤਿਗੁਰ ਸਾਹਿਬ ਜੀ ਨੇ ਹੋਰ ਮਿਸਾਲ ਦਿੱਤੀ ਹੈ ਔਰ ਕਈਆਂ ਨੇ ਵੇਖੀ ਹੋਏਗੀ ਕਿ ਜਦੋਂ ਕਿਸੇ ਦਾ ਮਾਂ ਬਾਪ ਬਜ਼ੁਰਗ ਹੋਵੇ, ਮੰਜੀ ਤੇ ਪੈ ਜਾਵੇ, ਉਹ ਪਾਣੀ ਛੱਡ ਜਾਵੇ, ਉਦੋਂ ਪਤਾ ਹੁੰਦਾ ਵੀ ਚਾਰ ਪੰਜ ਦਿਨ ਦੀ ਖੇਡ ਸਾਰੀ, ਤੇ ਉਹ ਕੋਲ ਬੈਠੇ ਹੁੰਦੇ ਨੇ, ਉਹਨਾਂ ਦੇ ਕੋਲੋਂ ਭੌਰ ਉਡਾਰੀ ਮਾਰ ਜਾਂਦਾ, ਕਿਸੇ ਨੂੰ ਪਤਾ ਨਹੀਂ ਲੱਗਦਾ, ਚਿਮਚਾ ਪਾਣੀ ਦਾ ਨਹੀਂ ਪਿਆ ਸਕਦੇ। ਤੇ ਸਤਿਗੁਰ ਸਾਹਿਬ ਜੀ ਨੇ ਉਸ ਵਿਚਾਰ ਨੂੰ ਫਰਮਾਇਆ, ਜੀਵਤ ਸਾਡ ਜਾਹੇ ਦੇਵਾਨੇ। ਇੱਥੇ ਜੀਵਤ ਤੋਂ ਅਰਥ ਇਹ ਆ ਕਿ ਜਦੋਂ ਤੇਰੀਆਂ ਅੱਖਾਂ ਕੰਮ ਕਰਦੀਆਂ ਸੀ, ਤੇਰੇ ਸਵਾਸ ਚੱਲਦੇ ਸੀ। ਮੋਇਆ ਉਨ ਤੇ ਕੋ ਵਰਸਾਨੇ, ਜਦੋਂ ਤੂੰ ਮਾਰੀ ਗਿਆ, ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ, ਫਿਰ ਉਹ ਤੈਨੂੰ ਕਿਵੇਂ ਕੁਛ ਦੇ ਦੇਣਗੇ, ਨਹੀਂ ਕੁਛ ਦੇ ਸਕਦੇ। ਇਸ ਵਾਸਤੇ ਕੀ ਕਾਰ, ਸਿਮਰ ਗੋਬਿੰਦ। ਹੁਣ ਉਸ ਵਾਹਿਗੁਰੂ ਅਕਾਲ ਪੁਰਖ ਦਾ ਆਪਣੀ ਲਿਵ ਜੋੜ, ਹੁਣ ਉਹਨੂੰ ਯਾਦ ਕਰ, ਹੁਣ ਸਿਮਰਨ ਕਰ। ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਕਾਹੂ ਕਾਜ ਨ ਆਵਤ ਵਿਖਿਆ। ਜਿਹੜੇ ਕਰਮ ਤੂੰ ਆਯਾਰ ਵਾਲੇ ਕਰਦਾ ਪਿਆ, ਇਹਨਾਂ ਕਿਸੇ ਨੇ ਕੰਮ ਨਹੀਂ ਤੈਨੂੰ ਦੁੱਖ ਦੇਣਗੇ। ਤੇਰੇ ਕੰਮ ਆਉਣਾ ਹੈ, ਜਿਹੜਾ ਆਪ ਕਮਾਈ ਕਰ ਰਿਹਾ, ਆਪ ਕਰ ਰਿਹਾ, ਇਹ ਤੇਰੇ ਕੰਮ ਆਉਣਾ। ਆਸਾ ਕੀ ਵਾਰ ਦਾ ਇੱਕ ਬਚਨ ਹੋ ਰਿਹਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮੰਦਾ ਕਰ ਚੰਗਾ ਕਰ ਤੈਨੂੰ ਖੁੱਲਾ ਛੱਡਿਆ ਨੇ। ਉਹਦਾ ਹੁਕਮ ਕੀ ਏ, ਵਿਸ਼ਵਾਸ ਨਹੀਂ ਵਧ ਘਟ ਰਹੇ ਜੇ ਤੂੰ ਆਖੇ, ਉਹਦੇ ਹੁਕਮ ਚ ਰਹਿਣਾ ਹੈ। ਲੇਕਿਨ ਇੱਥੇ ਤੈਨੂੰ ਉਹਨੇ ਗਰਾਊਂਡ ਦੇ ਵਿੱਚ ਖੁੱਲਾ ਛੱਡਿਆ ਹੈ, ਉਹ ਭਾਈ ਤੇਰੀ ਮਰਜ਼ੀ ਹੈ, ਤੂੰ ਹੁਕਮ ਚ ਰਹਿ ਤੇ ਤੇਰੀ ਮਰਜ਼ੀ ਹੈ, ਹੁਕਮ ਤੋਂ ਬਾਹਰ ਹੋ ਜਾ। ਹੁਕਮ ਚ ਰਿਹਾ ਤੇ ਤੂੰ ਪ੍ਰਵਾਨ ਚੜ ਜਾਏਗਾ, ਹੁਕਮ ਤੋਂ ਬਾਹਰ ਹੋ ਗਿਆ ਤੇ ਤੂੰ ਪ੍ਰਵਾਨ ਨਹੀਂ ਚੜੇਗਾ। ਇਸ ਵਾਸਤੇ ਸਾਹਿਬ ਜੀ ਨੇ ਫਰਮਾਇਆ ਕਿ ਤੂੰ ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਤੂੰ ਕਰ ਰਿਹਾ ਹੈ ਨਾ ਉਹ ਲਿਖਿਆ ਜਾ ਰਿਹਾ, ਉਹ ਤੂੰ ਨਾਲ ਲੈ ਕੇ ਜਾ ਰਿਹਾ। ਤਾਂ ਹੀ ਸਤਿਗੁਰ ਸਾਹਿਬ ਨੇ ਫਰਮਾਇਆ, ਕਤ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਨੂੰ ਵਾਹਿਗੁਰੂ ਅਕਾਲ ਪੁਰਖ
ਭੁੱਲ ਗਿਆ ਹੈ, ਫਿਰ ਪਤਾ ਨਹੀਂ ਕਿੰਨੇ ਕੁ ਰੋਗ ਤੈਨੂੰ ਜਿਹੜੇ ਆ ਚਿੱਪਣ ਚ ਮਿਲਣੇ ਆ। ਇਸ ਵਾਸਤੇ ਆਪ ਕਮਾਈ ਕਰ, ਆਪ ਬੀਜ ਆਪੇ ਹੀ ਖਾਹੋ, ਆਪ ਬੀਜ ਬੀਜ। ਤੂੰ ਮਾੜੇ ਕਰਨ ਚੰਗੇ ਕਰਨੇ ਆ, ਜੇ ਤੂੰ ਆਪ ਨਾਮ ਦਾ ਬੀਜ ਬੋਵੇਂ ਤੇ ਫਿਰ ਤੂੰ ਇਹ ਆਸ ਕੀਤੀ ਜਾ ਸਕਦੀ ਕਿ ਕਿਸੇ ਨਾ ਕਿਸੇ ਦਿਨ ਮੈਂ ਪ੍ਰਵਾਨ ਚੜਾਂਗਾ। ਨਾਨਕ ਹੁਕਮੀ ਆਵਹੋ ਜਾਹੋ, ਉਸ ਹੁਕਮੀ ਪਰਮੇਸ਼ਰ ਦੇ ਹੁਕਮ ਵਿੱਚ ਤੂੰ ਇਸ ਦੁਨੀਆਂ 'ਚ ਆਇਆ ਹੈ ਤੇ ਇਹਦੇ ਹੁਕਮ ਦੇ ਵਿੱਚ ਚੱਲ ਜਾਣਾ ਹੈ। ਜਿੱਦਣ ਤੇਰੇ ਸਵਾਸ ਪੂਰੇ ਦਾ ਹੁਕਮ ਆ ਗਿਆ ਉਸ ਦਿਨ ਤੈਨੂੰ ਕੋਈ ਰੁਕਣ ਵਾਲਾ ਨਹੀਂ, ਪਰ ਜੇ ਤੂੰ ਆਹ ਸਮਾਂ ਉਹਦੇ ਹੁਕਮ ਦੇ ਵਿੱਚ ਬਤੀਤ ਕਰ ਲਿਆ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਫਿਰ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਮਹਿਲ ਪ੍ਰਾਪਤ ਹੋ ਜਾਏਗਾ, ਜਿਹਨੂੰ ਭਗਤ ਕਬੀਰ ਜੀ ਨੇ ਵੀ ਐਂ ਫਰਮਾਇਆ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹਸਾਰਿੰਗ ਪਾਣੀ, ਰਾਮ ਕਬੀਰਾ ਇੱਕ ਭੈ ਹੈ ਕੋਈ ਨਾ ਸਕੇ ਪਛਾਣੀ। ਫਿਰ ਤੇਰੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਵਿਚਾਰਾ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਸਾਹਿਬ ਜੀ ਸੁਹਿਲਾ ਰਾਕੋਟ ਦੀਪ ਕੀ ਮਹੱਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਅਗਰ ਦੇਖਾ ਹੋਏ ਵਿਚਾਰੋ ਤਦ ਕਰ ਗਾਵੋ ਸੁਹਿਲਾ ਸਿਮਰੋ ਸਿਰਜਣਹਾਰੋ ਤਮ ਗਾਵੋ ਮੇਰੇ ਨਿਰਭਾਉ ਕਾ ਸੁਹਿਲਾ ਹਾਂ ਵਾਰੀ ਨਿਤ ਸੁਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀਅੜੇ ਸਮਾਰੀਅਨ ਦੇਖੇਗਾ ਦੇਵਨਹਾਰ ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਲ ਸੁਮਾਰ ਸੰਬਤ ਸ਼ਾਹ ਲਿਖਿਆ ਮਿਲਕਲ ਪਵ ਤੇਲ ਦੇਹੋ ਸਜਣ ਅਸੀਸਣੀਆਂ ਜਿਉਂ ਹੋਵੈ ਸਾਹਿਬ ਸੁਮੇਲ ਕਰ ਕਰਿ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਮਹੱਲਾ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰ ਗੁਰੇ ਕੁਵੇਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸੇ ਕੜੀਆਂ ਪਹਿਰਾਂ ਤਿਤੀ ਵਾਰੀ ਮਹ ਹੋਵਾ ਸੁਰਜੀ ਗੁਰੂ ਤਨੇਕ ਨਾਨਕ ਕਰਤੇ ਕਿਤੇ ਵਿਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਨਲੋ ਬਾਵਨ ਚਮਰੋ ਕਰੇ ਸਗਲ ਬਨ ਰਾਇ ਫੁਲੰਤ ਜੋਤੇ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਨਾ ਏਕ ਤੋਹੇ ਸਹਿਸ ਪਦ ਬਿਬਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਜਲਤ ਮੋਹੇ ਸਭ ਮਹਿ ਜੋਤ ਜੋਤ ਹੈ ਸੋਏ ਦਿਸਦੈ ਤਨ ਸਾਮੇ ਚਲਣ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋ ਤਿਸ ਬਾਬੈ ਸਵਰਤੇ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲਦੇ ਨਾਨਕ ਸ਼ਰਨ ਕੋ ਹੋਏ ਜਾਤੇ ਤੇਰਾ ਨਾਏ ਵਾਸਾ ਰਾਹ ਗੁੜ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਭਰਿਆ ਮਿਲ ਸਾਧੂ ਮੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰਲਿਪ ਮੰਡਲ ਵੰਡਾ ਹੈ ਕਰ ਸਾਧੂ ਦਲੀਪ ਨੂੰ ਵੱਡਾ ਹੈ ਕਰ ਡੰਡੋਤਪੁਰ ਵੱਡਾ ਹੈ ਰਹਾ ਸਾਕਤ ਹਰ ਰਸਾਦ ਰਜਾਣਿਆ ਤਿਨੰਤਰ ਹੋ ਮੈਂ ਗੰਡਾ ਹੈ ਜਿਉਂ ਜਿਉਂ ਚਲਾ ਚੁਬਾ ਦੁਰਪਾਵੈ ਜਮਕਾਲ ਸਹਿ ਹੈ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸੁਮਾਨੇ ਦੁਖ ਜਨਮ ਮਰਨ ਪਵ ਖੰਡਾ ਹੈ ਬਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਪਰੈ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਨ ਵੱਡਾ ਹੈ ਦਿਨ ਨਾਨਕ ਦਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਿਨੰਤੇ ਸੁਣੋ ਮੇਰੇ ਬੀਤਾ ਸੰਤ ਠਹਿਲ ਕੇ ਵੇਲਾ ਯਹਾਂ ਕਾਰਜ ਲੋ ਹਰ ਲਾਹਾ ਕੇ ਵਿਸ਼ਨ ਸੁਹੇਲਾ ਔਦ ਘਟੈ ਦਿਨ ਸਿਰੇ ਨਾਰੇ ਮਨ ਗੁਰਮਿਲ ਕਾਰਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਸ ਸੀ ਮਿੱਤਰ ਬ੍ਰਹਮ ਗਿਆਨੀ ਜਿਸਾ ਜਗਾਏ ਪਿਆ ਬੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਐਸੋ ਬਿਹਾਰ ਜੋ ਹਰ ਗੁਰ ਤੇ ਮਨੈ ਵਸੇ ਦਾ ਨਿਜ ਕਰ ਮਹਿਲ ਪਾਵ ਸੁਖ ਸਹਿਜੇ ਬਹੁਤ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ

Thank you.

मल जन्म जन्म सज्जन सचा पात सिर सहा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰ ਆਪਣੇ ਬਿਟਹੁ ਜਿਨ ਕਾਰਜ ਸਭ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਇਲਾਹੀ ਦਰਗਾਹੀ ਰੱਬੀ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਸੂਹੀ ਰਾਗ ਵਿੱਚੋਂ ਧੰਨ ਧੰਨ ਗੁਰੂ ਅਮਰਦਾਸ ਤੀਸਰੇ ਗੁਰਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ। ਇਹ ਪਾਵਨ ਸ਼ਬਦ ਸਤਿਗੁਰ ਜੀ ਦੇ ਪਾਵਨ ਅੰਗ 767 ਅਤੇ 68 ਉੱਪਰ ਸੁਭਾਇਮਾਨ ਹੈ। ਚੰਤ ਰੂਪ ਵਿੱਚ ਇਸ ਪਾਵਨ ਸ਼ਬਦ ਨੂੰ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਤੀਸਰੇ ਗੁਰਦੇਵ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਸੁਖਮਈ ਹੈ, ਸੁਹੇਲੜਾ ਸੋਹਣਾ ਗੀਤ ਹੈ, ਆਨੰਦ ਦਾ ਗੀਤ ਹੈ। ਜਿਸ ਨੇ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਕੀਰਤਨ ਦੇ ਰੂਪ ਵਿੱਚ, ਕੀਰਤੀ ਦੇ ਰੂਪ ਵਿੱਚ ਗਾਇਆ ਹੈ, ਉਸ ਦੇ ਸੋਹਲੇ ਪੜੇ ਹਨ, ਉਹਨੂੰ ਸਦਾ ਸੁੱਖ ਪ੍ਰਾਪਤ ਹੋਇਆ ਹੈ। ਗੁਰੂ ਕਿਰਪਾ ਸਦਕਾ ਜੀਵਨ ਦਾ ਹਰ ਫਲ ਉਸ ਨੂੰ ਪ੍ਰਦਾਨ ਹੁੰਦਾ ਹੈ। ਜਨਮਾਂ ਜਨਮਾਂਤਰਾਂ ਦੇ ਦੁੱਖ, ਜਨਮਾਂ ਜਨਮਾਂਤਰਾਂ ਦਾ ਆਵਾਗਮਨ ਮਿਟ ਜਾਂਦਾ ਹੈ। ਗੁਰੂ ਕਿਰਪਾ ਸਦਕਾ ਉਸ ਨੂੰ ਆਨੰਦ, ਸੁੱਖ, ਪਰਮ ਸੁੱਖ ਪ੍ਰਾਪਤ ਹੁੰਦਾ ਹੈ, ਜੋ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੇ ਗੀਤ ਗਾਉਂਦਾ ਹੈ। ਇਸ ਕਰਕੇ ਤੀਸਰੇ ਗੁਰਦੇਵ ਜੀ ਨੇ ਕਿਰਪਾ ਕੀਤੀ ਕਿ ਹੇ ਭਾਈ, ਪਰਮ ਸੁੱਖ ਦੀ ਪ੍ਰਾਪਤੀ ਵਾਸਤੇ, ਆਨੰਦ ਦੀ ਪ੍ਰਾਪਤੀ ਵਾਸਤੇ ਗੁਰੂ ਦੁਆਰਾ ਦਿੱਤੇ ਹੋਏ ਉਹ ਪਰਮਾਤਮਾ ਦੇ ਨਾਮ ਨੂੰ, ਉਸ ਗੀਤ ਨੂੰ ਆਪਣੇ ਹਿਰਦੇ ਵਿੱਚ ਗਾਓ। ਉਹੀ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਅਤੇ ਸੁੱਖਾਂ ਦਾ ਪ੍ਰਗਾਸ ਕਰਨ ਵਾਲਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਾਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖ

ਦਿਨ ਹਾਰ ਜਾਨੈ ਗਾਵਾਰ। ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋਜਨ ਸਦਾ ਅਰੋਗ। ਜਿਉਂ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਆਸਥੰਮਨ। ਜਿਉਂ ਪਾਖਾਨ ਆਵ ਚੜਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉਂ ਮਾਉ ਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੁਤ ਸਹਿਜਤਾਰ। ਜੋ ਕਛ ਕਰੈ ਸੋਇ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ। ਕੌਣ ਬਸਤਾਈ ਤੀਰੈ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਛੇਤੀ ਘਰ ਜਾਹੀ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਵਾਇਆ। ਤਾਜਬ ਮਾਂ ਲਿਹੋ ਮਨ ਬੂਲ, ਰਾਮ ਨਾਮ ਹਿਰਦੇ ਮਹਿਤੋ। ਲਾਲ ਕੇਵ ਸੰਤ ਸੰਚਾਲ, ਅਵਰ ਤਿਆ ਬਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਬੁਖੂ ਜਲ ਹਰ ਦਰ ਗੈ ਸੋਏ। ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾ ਕਹਿ ਸਦ ਬਲਿਹਾਰ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ। ਸਾਧਗੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵੱਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਅਨਿਕ ਬਿਗਨ ਤੇ ਸਾਧੂ ਰਾਖੈ, ਹਾਰ ਗੁਣ ਗਾਏ ਅੰਮ੍ਰਿਤ ਰਚਾਖੈ। ਉੱਠ ਗਈ ਸੰਤੈ ਤਰੇ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕਉ ਜੀ ਬਾਲਣ ਹਾਰ, ਭੂਖੇ ਕਉ ਦੇਵਤ ਆਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਸ ਤਿਸ ਕਾ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤਿਉਚ ਨਿਰਮਲੇ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਵਚੀਤ। ਭਗਤ ਭਗਤ ਸੁਣੀਐ ਤਿਉ ਲੋਏ, ਜਾ ਕੈ ਹਿਰਦੈ ਕੋ ਹੋਏ। ਸਚ ਕਰਨੀ ਸਚਤਾ ਕੀ ਰਹਿਤ, ਸਚ ਹਿਰਦੈ ਸਤ ਮੁਖ ਕਹਿਤ। ਸਚੀ ਦ੍ਰਿੜ ਸਚ ਆਇਆ ਕਾਰ, ਸਚ ਵਰਤੈ ਸਚ ਆਪਾ ਸਾਰ। ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾਰੇਖ ਨਰੰਗ, ਕਿਛ ਤ੍ਰਿਗੁਣ ਤੇ ਪ੍ਰਭ ਭਿੰਨ। ਕਿਸ ਹੇ ਬੁਝਾਈ ਨਾਨਕਾ, ਜਿਸ ਹੋਵੈ ਸੋ ਪ੍ਰਸੰਨ ਅਸਤਪਦੀ। ਅਵਨਾਸੀ ਪ੍ਰਮਨ ਮੈਰਾ, ਮਾਨੁਕੀ ਤੂ ਪ੍ਰੀਤਿਆ। ਕਿਸਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਇੱਕੋ ਸੋਏ। ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ। ਸਾਹ ਤੇਰੇ ਕੀ ਚਰਣੀ ਪਾਓ, ਨਾਨਕ ਹੈ ਮਨ ਇਹੋ ਅਨੁਰਾਓ। ਮਨਸਾ ਪੂਰਨ ਸਰਨਾ ਜੋਗ, ਜੋ ਕਿਰਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਪੂਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਅਣਗੁਰੂ ਮੰਗਲ ਸਰਜਾ ਕੈ, ਸਰਬ ਥੋਕ ਸੁਣੀ ਹੈ ਘਰ ਤਾਕੈ। ਰਾਜ ਮੈਂ ਰਾਜੋਗ ਮੈਂ ਜੋਗੀ, ਤਪ ਮੈਂ ਤਪੇਸ਼ਰ ਗ੍ਰਿਸ਼ਟ ਮੈਂ ਭੋਗੀ। ਧਿਆਏ ਧਿਆਏ ਭਗਤ ਹੈ ਸੁਭ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ। ਜਾ ਕੀ ਲੀਲਾ ਕੀਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸਮਤ ਗਿਆਨ ਧਿਆਨ ਜਿੰਦੇ, ਜਨਾ ਦਾਸ ਨਾਮ ਧਿਆਵੈ ਸੀ। ਤਿਉ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੈ ਜਾਏ। ਊਚ ਨੀਚ ਇਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਦ ਕਰੈ ਇੱਕ ਰੰਗ। ਨਾਨਾ ਬਿਦ ਕਿਨੋ ਵਿਸਥਾਰ, ਪ੍ਰਭਵ ਨਾਸੀ ਇੱਕ ਓਂਕਾਰ। ਨਾਨਾ ਚਲਤ ਕਰੇ ਕਿਨ ਮਾਹੀ, ਪੂਰੇ ਪੂਰਨ ਸਭ ਠਾਏ। ਨਾਨਾ ਬਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ। ਨਾਮ ਕੇ ਧਾਰੇ ਆਕਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗੁਤਰੇ ਸੁਣ ਸ਼ਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ।
नानक चौथे पद्म है सो जन गत पाए, रूप सत जाका सत स्थान, पुरख सत केवल प्रधान, करतूत सत सत जाकी बाणी, सत पुरख समाहे समाणी, सत कर्म जाकी रचना सत मूल सत सत उत्पत, सत करनी निर्मल निर्मली, जिसे बुझाए तिसे सब भली, सतनाम प्रभ का सुखदाई, विश्वास सतनाम गुरते पाई, सत बचन साधु उपदेश, सत तेजन जा कर हृदय प्रवेश, सत निरत बूझै जे को ए नाम जपता की गत होए, आप सत किया सब सत आपे जाने अपनी मित गत, जिसकी सिर सुकर नहार, अवर न बूझ करत विचार, करते की मित न जाने किया, नानक ज्योति भावै सो वरतिया, बिस्मन बिस्म भय बिस्मा, जिन बूझिया तिसाया स्वाद, प्रभ कै रंग राजन रहे, गुर कै वचन पदार्थ लहे, ओए दाते दुख काटन हार, जा कै संग तरै संसार, जन का सेवक सो वड भागी, जन कै संग एक लिव लागी, गुण गोविंद की।

ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਟਪਦੀ। ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾ, ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਣਤਾ, ਬੁਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੈ ਵਿਸ਼ਵਾਸ ਪ੍ਰਵਿਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪਹਿ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ, ਬਸਤ ਮਾਹੀ ਲਈ ਬਸਤ ਗਡਾਈ, ਤਾਕੋ ਭਿੰਨਾ ਕਹਿ ਨਾ ਜਾਈ, ਬੂਝੈ ਬੂਝਣ ਹਾਰ ਬਵੇ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰ ਹੈ, ਨਾਨਕ ਸੋ ਸੇਵਕ ਸਾਧ ਸਾਧ ਸੰਭਾਰ ਹੈ, ਆਪਣੇ ਜਨਕਾ ਪਰ ਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤ ਮਿਤ ਕੋਏ ਨ ਲਾਖੈ, ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕੱਢ ਤਾਪ, ਤਾਕੋ ਰਾਖਤ ਦੇ ਕਰ ਹਾਥ, ਮਾਣਸ ਯਤਨ ਕਰਤ ਬਹੁ ਭਾਤ, ਤਿਸ ਕੇ ਕਰਤ ਬਿਰਥੇ ਜਾਤ, ਮਾਰਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਬਲ ਕਵਿੜਾਣੀ, ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤੰਤਰ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਚ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਸ ਜੋ ਜੰਤਰ ਬਤਾਨੇ, ਮੰਤਨ ਨਾਮ ਮਹਿ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸੁਧ ਕਾਮ, ਬੋਲੋ ਜਾਚੇ ਬਾ ਦਿਨ ਰਾਤ, ਪ੍ਰਭ ਆਪਣੈ ਜਨ ਕੀ ਨੀਦਾਤ, ਕਰੈ ਭਗਤਾ ਤੁਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੂ, ਤਿਸ ਕਾ ਗੁਣ ਕਹਿਤ ਨਾ ਜਾਣੂ, ਆਠ ਪੈਰ ਪ੍ਰਭ ਸਹਿ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨੇ ਆਪਣਾ ਤਿਨ ਜਨ ਦੇਹੇ, ਜਿਨ ਜਨੇ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਪਾ ਮਿਟਾਵੈ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਫੈਰਾ। ਸਲੋਕ ਸਤਿਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਤਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵਿਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰਨਾਓ, ਅਨਿਕ ਵਾਰ ਗੁਰ ਕੋ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ,
आठ पहर पार ब्रह्म रंग रता, ब्रह्म मैं जन जन मैं पार ब्रह्म, एक है आप नहीं कछ परम। सहस्यान फलया न जाइए, नानक ऐसा गुरबड़ भागी पाइए। सफल दर्शन पेखत पुनीत, पर सत चरण गत निर्मल रीत। पेटत संग्राम गुण रवे, पार ब्रह्म की दरगह गवे। सुनकर वचन करण आगानी, मन संतोखा तुम पतियानी। पूरा गुर अखियो जाका मंत्र, अमृत दृष्ट पेखे हुए संत। गुण बेअंत कीमत नहीं पाए, नानक जिस भाव है तिस लय मिलाए। जेहबा एक उस्तत अनेक, सतपुरख पूर्ण बवेक। काहू बोल न पहुंचत प्राणी, अगम गोचर प्रभ निर्वाणी। निराहार निर्वैर सुखदाई, ताकि कीमत किन्ह न पाई। अनिक भगत बंदन नित करै, चरण कमल हृदय सिमरह। सद बलिहारी सतगुरे अपने, नानक जिस प्रसाद ऐसा प्रभ जपने। यो हर रस पावै जन कोए, अमृत पीवै अमर सो होए। उस पुरख का नाही कदे विनाश, जाके मन प्रगटे गुणतास। आठ पैर हर का नाम ले, सच उपदेश सेवक को दे। मोह माया कै संग न लेप, मन में राखे हर हर एक। अंधकार दीपक प्रगासे, नानक परमो दुख तहते नासे। तप्त माहि ठाठ वरताई, आनंद भया दुख नाठे पाई। जन्म मरण के मिटे अंदेशे, साधु के पूर्ण उपदेशे। पहुंचुका निर्भउ होए बसे, सगल व्याध मन ते खै नसे। जिसका साथ तिन कृपा धारी, साध संग जपना मुरारी। चित पाई चूके भ्रम गवन, सुन नानक हर हज श्रवन। निर्गुण आप सरगुण पी ओही, कला धार जिन सगली मोही। अपने चरित प्रभाव बनाए, अपनी कीमत आपे पाए। हर बिंदु जा नाही कोय, सर्व निरंतर एको सोई। ओत पोत रव्या रूप रंग, पहि प्रगा साध कै संग। रच रचना अपनी कल धारी,

ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ ਅਸ਼ਟਪਦੀ। ਸੰਤ ਜਨਾ ਮਿਲ ਕਰਹੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੂ ਭਾਵ ਸਭ ਮੀਤ ਵਿਸਾਰਹੋ, ਚਰਨ ਕਮਲ ਰਿਤ ਮਹਿ ਉਰਧਾਰਹੋ, ਕਰਨ ਕਾਰਣ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰਵਥ, ਇਹੋ ਧਨ ਸੰਚੋ ਹੋ ਭਗਵੰਤ। ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਉ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਿਕ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੋਧੋ ਹਰ ਕਹਿ ਨਾਏ, ਦਹ ਦਿਸ ਧਾਮ ਤਾ ਬੈਠਾਏ, ਤਾ ਕੋ ਬਿਘਨ ਨਾ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ, ਪਾਉ ਬਿਨਸੈ ਪੂਰਨ ਹੋਇਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਵਿਨਾਸੀ, ਕਉ ਨਾਨਕ ਘਾਟੀ ਜੰਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਹ ਮ੍ਰਿਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਿਕ ਪਾਵਨਾ ਛੁੱਟਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੀਰੈ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤਮੀਤ ਕੁਟੰਬਰ ਬਣਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਿਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਓ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨੂ ਗੁਣ ਗਾਉ, ਗੁਣ ਗਾਵ ਤੇਰੀ ਉਤਰ ਸਮੈ, ਬਿਨ ਸਜਾਏ ਹਉ ਮੈਂ ਬਿਖ ਪੈਰ, ਉਹੇ ਅਚਿੰਤ ਬਸੈ ਸੁਖ ਨਾਰ, ਸਾਸ ਗ੍ਰਾਸ ਸਰਨਾਮ ਸੰਭਾਲ, ਚਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵ ਹੈ ਸਚ ਧਨਾ, ਹਰ ਪੂੰਜੀ ਸੰਚ ਕਰੋ ਬਿਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਉ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ

ਭਾਗ ਜਪੋ ਹਰਨਾ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਭਾਈ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਢਤ ਜਾਤ ਪਾਏ ਵਿਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸਚਾਉ ਮਨ ਤਨ ਅੰਤਰ ਹੀ ਸੁਆਉ ਨਿਤ ਰੁਪੇਖ ਦਰ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਿਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਰ ਦੀਜੈ ਕਰਮਯਾ ਗੁਰਪ੍ਰਸਾਦ ਨਾਮ ਜਪ ਲਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਰੱਬ ਸੰਤ ਦੀਨ ਦਿਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾ ਭਗ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੁ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਕਰਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁ ਕਰਨੀ ਸੋ ਬਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰ ਕਛ ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਵੈ ਵਿਰੋਧ ਕੇ ਸੰਕਮਾਦ ਜਬ ਇਸਕਾ ਵਰਣ ਚਿਹ ਨਾ ਜਾਪਤ ਤਬ ਹਰ ਸੋ ਕਹੋ ਕਿਸੈ ਵਿਆਪਤ ਜਬ ਆਪਣਾ ਪਾਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਣ ਖੇਲਾ ਵਰਤੀ ਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੁ ਗਨੀ ਜਬ ਏਕੈ ਹਰਗਮ ਪਾਰ ਤਬ ਨਰਕ ਸੁਰ ਕਉ ਕੌਣ ਉਤਾ ਜਬ ਨਿਰਗੁਣ ਪ੍ਰਭ ਸਹਿਬ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣੇ ਆਸਨ ਕਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਛ ਹੋਏ ਜਬ ਅਵਿਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣਾ ਪਾਪੀ ਚਰਜਾ ਨਾਨਕ ਆਪਣ ਰੂਪਾ ਪੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਰ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਹੁ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਇਆ ਪਹਿ ਪ੍ਰਬੀਨ
तह भेद कतेब कहा कोचीन। जब अपना पापुरता है तो सगन अपसगन कहा विचार है। जय अपन उचापन अपनेरा तय कहूं ठाकुर कौन कहिए चेरा। विस्मन विस्म रहे विस्मार नानक अपनी गत जानुआ। जय अचल अचेत अभेद समाया उहां किसे व्यापत माया। आपस को अपै आदेश त्यो गुण का नाही प्रवेश। जय कह एक एक भगवंता तह कौन अचिंत किस लागे चिंता। जय अपना पाप त्यारा तह कौन कथे सुन सुन नेहारा। बहु बेअंत उचते उचा नानक आपस को अपह पहुँचा। जय प्रचु प्रपंच कारू तय गुण में किन्नो विस्तार। पाप पुन तय पही कहावत को नरक को सुर्ग बंचावत। आल जाल माया जंजाल हो मैं मोहु परम पै पार। दुख सुख मान अपमान अनेक प्रकार कियो बखियान। अपन खेल आप कर देखै खेल संकुचै तो नानक कै। जय अभिगत भगत आप जय पसरै पासार संत प्रताप। दुह पाकाया पह तनी उनकी शोभा उन्हों बनी। आपह कौत करे अनद चोज आपह रस भोग निरजोग। जिस पावे तिस अपना इलावे जिस पावे।

0: ਫਲ ਜੀਣ ਬਹੁ ਭਾਂਤ,
1: ਜੋ ਜੋ ਰਚਿਓ ਸੋ ਤਿਸੇ ਧਿਆਤ,
0: ਜਿਸ ਭਾਵੈ ਤਿਸ ਲੈ ਮਿਲਾਏ,
1: ਭਗਤ ਕਰੇ ਹਰ ਕੇ ਗੁਣ ਗਾਏ,
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ,
1: ਕਰਨ ਹਾਰ ਨਾਨਕ ਇਕ ਜਾਨਿਆ,
0: ਜਨ ਲਾਗਾ ਹਰ ਇਕ ਜਨ ਲਾਗਾ

0: ਨਿਧਾਨ ਜਪੈ ਮਨ ਕੋਇ
1: ਸਭ ਜੁਗ ਮਹਿਤਾ ਕੀ ਗਤ ਹੋਏ
0: ਗੋਬਿੰਦ ਨਾਮ ਧੁਨ ਬਾਣੀ
1: ਸਿਮਰਤ ਸ਼ਾਸਤਰ ਬੇਦ ਬਖਾਣੀ
0: ਸਗਲ ਮਤਾਂਤ ਕੇਵਲ

0: ਹੋਵੈ ਕੇ ਸੈਤਾਨ ਗਾਵੈ ਕੋ ਦਾਤ ਜਾਣੇ ਨਿਸ਼ਾਨ
1: ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖੰਭ ਵਿਚਾਰ
0: ਗਾਵੈ ਕੋ ਸਾਜ ਕਰੇ।

0: ਕੀਤੀ ਸਿਰਟ ਅਪਾਈ ਵੇਖਾਂ ਬਿਨ ਕਰਮਾ ਕੈ ਮਿਲੈ ਲਈ
1: ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ
0: ਰਾਹ ਇਕ ਦੇਹੇ ਬਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ
0: ਨਵਾਂ ਖੰਡਾ ਵਿਚ ਜਾਣੀਐ ਨਾਲ

0: ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲਖਵੀਸ
1: ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼
0: ਏਤ ਰਾਏ ਪਤ ਪਵੜੀਆ ਚੜਿਆ ਹੋਏ ਅਕੀਸ
1: ਸੁਨ ਗੱਲਾ ਆਕਾਸ ਕੀਤਾ ਈ ਰੀਸ
0: ਨਾਨਕ ਨਦਰੀ

0: ਅਨੂਪ ਤਥੈ ਘਾਟ ਘੜਿਆ ਬਹੁਤ ਅਨੂਪ
1: ਤਾਕੀ ਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ
0: ਤਥੈ ਘੜਿਆ ਸੁਰਤ ਮਤ

0: ਵਿਸਰਚਿਓ ਸਿਅੰਬ ਕਰਨ ਭੰਜਨ ਹਾਰ
1: ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਦੇਸ
0: ਧਰਮ ਧਾਮ ਸੋ ਪਰਮ ਰਾਤ ਅਭੂਤ ਅਲਖ ਭੇਸ
1: ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾਮ
0: ਗਰਭ ਗੰਜਨ ਦੁਸ਼ਟ ਭੰਜਨ

0: ਮਤੰਗ ਜਰੇ ਜੜ ਸੰਗ ਅਨੂਪ ਅਤੰਗ ਸੁਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਭਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਪਚਾਰੇ
1: ਏਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ
0: ਗੀਤ ਭਰੇ ਸਭ ਦੇ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਪਚਾਰੇ
1: ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਕੀਰਤ ਨਾਮ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖਾ
1: ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੈ
0: ਕੌਣ ਹਾਰ ਜਤੀ ਜਤ ਧਾਰ ਸਵੇ ਸਭ ਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸਪਾ ਦਰੰਤ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਚਵਰ ਤਾਕਤ ਛਤਰ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ

ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਸਿਦਕ, ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿੱਤ ਆਵੇ, ਨਾਮ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੇ ਦਰ ਬਖਸ਼ ਰਹੇ ਹੋ ਮਹਾਰਾਜ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ। ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ

ਅਰਦਾਸ ਸਭਨਾਂ ਨੂੰ ਦਰੋ ਕਰੋ ਸਿੱਖੀ ਸਿੱਧਕ ਪੁਰਸ਼ਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲਗਾ ਸ਼ੀਤ ਪ੍ਰਸ਼ਾਦ ਸਾਧ ਦੇ ਰਸਮੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰੇ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਚਰਨਜੀਤ ਸਿੰਘ ਜੀ ਮਹਾਰਾਜ ਜੀ, ਜੋ ਯੂਐਸਏ ਤੋਂ ਮਹਾਰਾਜ ਜੀ ਵਾਪਸ ਆਪਣੇ ਸਵੈ ਦੇਸ਼ ਇੰਡੀਆ ਜਾ ਰਹੇ ਨੇ, ਮਹਾਰਾਜ ਜੀ ਆਪ ਦੀਆਂ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਨੇ ਕਿ ਯਾਤਰਾ ਸਫਲ ਕਰਨੀ, ਨਿਰਵਿਘਨਤਾ ਸਹਿਤ ਸੁੱਖ ਸੁਵੇਲੀ ਆਪਣੇ ਘਰ ਪਹੁੰਚਾਉਣਾ, ਰਸਤੇ ਦੀ ਵਾਧਘਾਟ ਤੋਂ ਬਚਾ ਕੇ ਰੱਖਣਾ, ਆਪਣਾ ਨਾਮ ਜਪਾਉਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਆਕਥ ਆਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਕੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾ ਕੇ ਨਿਹਾਲ ਕਰਨਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਕਥਾ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ ਆਪ ਜੀ ਨੂੰ ਕਥਾ ਰਾਹੀਂ ਸਰਵਣ ਕਰਾਉਣਗੇ। ਆਪ ਜੀ ਕਿਰਪਾ ਕਰਕੇ ਇਸੇ ਤਰ੍ਹਾਂ ਇਕਾਗਰਤਾ ਨਾਲ ਕਥਾ ਸਰਵਣ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚਾ ਅਮਰ ਅਮਰ ਵਰਤਾਇਆ ਅਸ਼ਲ ਅਸ਼ੇਦ ਅਭੇਦ ਹੈ ਭਗਤ ਵਸ਼ਲ ਹੋਏ ਆਪ ਛਲਾਇਆ ਮਹਿਮਾ ਮਿਤ ਮਿਰਜਾਦ ਲੰਗ ਪਰਮਿਤ ਪਾਰਾ ਵਾਰ ਨਾ ਪਾਇਆ ਰਹਿਰਾਸੀ ਰਹਿਰਾਸ ਹੈ ਪੈਰੀ ਪੈ ਜਗ ਪੈਰੀ ਪਾਇਆ ਗੁਰਮੁਖ ਸੁਖ ਫਲ ਅਮਰ ਪਦ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਲਾਇਆ ਗੁਰੂ ਚੇਲਾ ਚੇਲਾ ਗੁਰੂ ਪੁਰਖ ਹੋ ਪੁਰਖ ਹੋਏ ਸਮਾਇਆ ਵਰਤਮਾਨ ਵੀਹ ਵਿਸਵੇ ਹੋਏ ਇੱਕ ਹੀ ਸਹਿਜ ਘਰ ਆਇਆ ਸੱਚਾ ਅਮਰ ਅਮਰ ਵਰਤਾਇਆ ਹਰ ਕੀ ਵਡਿਆਈ ਹੋ ਆਖ ਨਾ ਸਾਕੇ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

राग सूही संत महला तीजा घर दूजा

ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ ਸੁਖ ਫਲ

सुख फल हर जन पाव हो नानक कह सुनो जन पहाई सुख सोहलड़ा हर त्याव हो वाहिगुरु जी का खालसा वाहिगुरु जी की फतेह। गुरु की साजी नवाजी साध संगत वड्डियां भागां वाले होए जे सतगुर साहिब जी की चरण शरण विच हाजरियां भर के बहुत वड्डे पाक उन्हां दे जिन्हां नूं सतगुर साहिब जी ने अमृत वेले का जागना अमृत वेले का इनान फिर दाते ने रहमत करके अपने अमृत रूपी नाम नाल जुड़न की रहमत की। सतगुरु साहिब जी दे इस इलाही दरबार विच अज दा अमृत वे दा इलाही फरमान सूही राग शांत दी चाल दूजे घर सुरताल दे विच निमाणियां दे मान नितानियां दे तान ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ ਜਿਸ ਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ ਹੈ। ਇੱਕ ਬਹੁਤ ਜ਼ੋਰ ਦਿੱਤਾ ਸਤਿਗੁਰੂ ਸਾਹਿਬ ਜੀ ਨੇ ਇੱਕ ਵਾਸਤੇ ਕਾਰਨ ਕੀ ਦੁਨੀਆਂ 'ਚ ਕੋਈ ਵੀ ਰਿਸ਼ੀ ਮੁਨੀ ਸੀ ਸਭ ਨੇ ਇੱਕ ਨਾਲ ਤੋੜਿਆ ਸੀ ਕਿਸੇ ਨੇ ਇੱਕ ਨਾਲ ਜੋੜਿਆ ਨਹੀਂ ਸੀ। ਓਅੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਉਹ ਸਦੀਵ ਕਾਲ ਹੈ ਉਹ ਪਰਮ ਅਦਭੁਤ ਹੈ ਉਹ ਬੇਅੰਤੇ ਉਹ ਹਮੇਸ਼ਾ ਇੱਕ ਰਸ ਸਦੀਵ ਹੋਣ ਵਾਲਾ ਹੈ। ਉਸ ਦੀ ਬਖਸ਼ਿਸ਼ ਉਸ ਦਾ ਮਿਲਾਪ ਗੁਰੂ ਕਿਰਪਾ ਦੇ ਨਾਲ ਸਤਿਗੁਰ ਸਾਹਿਬ ਜੀ ਨੇ ਗੁਰੂ ਦੀ ਕਿਰਪਾ ਗੁਰੂ ਦੇ ਚਰਨਾਂ ਚ ਆ ਕੇ ਗੁਰੂ ਕੋਲੋਂ ਦੀਖਿਆ ਲੈ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਕਹਿੰਦੇ ਹੁਣ ਗੁਰੂ ਕੋਲੋਂ ਦੀਖਿਆ ਲਈਏ ਜਿਹੜਾ ਗੁਰੂ ਕਾ ਤੈਨੂੰ ਸ਼ਬਦ ਮਿਲਿਆ ਹੈ ਗੁਰੂਕੁਲ ਦੀਖਿਆ ਮਿਲੀਏ ਉਹ ਬੜੇ ਸੁੱਖ ਬੜੇ ਡੂੰਘੇ ਸੁੱਖ ਸੁੱਖ ਸੋਹਲੜਾ ਇੱਕ ਹੁੰਦਾ ਸੋਹਲਾ ਇੱਕ ਹੁੰਦਾ ਸੋਹਲੜਾ ਜਿਹੜਾ ਬੜਾ ਪਿਆਰ ਚ ਭਿੱਜ ਕੇ ਉਹ ਆਤਮਕ ਸੁੱਖ ਉਹ ਦੁਨੀਆਂ ਦੇ ਸੁੱਖ ਪਾਉਣ ਵਾਸਤੇ ਇੱਕੋ ਹੀ ਰਸਤਾ ਹੈ ਕਿ ਗੁਰੂ ਕੋਲ ਆ ਕੇ ਗੁਰੂ ਕੋਲੋਂ ਦੀਖਿਆ ਲੈ। ਇਹ ਚਾਲ ਨਿਰਾਲੀ ਗੁਰਮੁਖੀ ਗੁਰੂ ਦੀਖਿਆ ਲੈ ਮਨ ਭਿੰਨੇ ਭਿੰਨੇ ਭਾਵ ਭਿੱਜ ਜਾਵੇ ਤੇਰਾ ਇਹ ਸਰੀਰ ਰੂਪੀ ਕੱਪੜਾ ਜਿਹੜਾ ਨਾ ਇਹਦੇ ਵਿੱਚ ਭਿੱਜ ਜਾਵੇ। ਕੱਪੜਾ ਛਤਰੀ ਦਾ ਵੀ ਤੇ ਕੱਪੜਾ ਆਮ ਵੀ ਹੈ। ਹੁਣ ਛਤਰੀ ਦਾ ਕੱਪੜਾ ਭਿੱਜਿਆ ਨਹੀਂ ਉਹਨੂੰ ਨਿਚੋੜੋ ਕੁਛ ਨਹੀਂ ਨਿਕਲੇਗਾ। ਜਿਹੜਾ ਕੱਪੜਾ ਆਮ ਹੈ ਉਹ ਭਿੱਜਿਆ ਉਹਦੇ ਅੰਦਰ ਪਾਣੀ ਗਿਆ ਨਿਚੋੜੋਗੇ ਉਹਦੇ ਅੰਦਰ ਪਾਣੀ ਹੀ ਨਿਕਲੇਗਾ। ਜੇ ਸਰੀਰ ਨੇ ਧਿਆਉਣਾ ਕੀਤਾ ਹੈ ਗੁਰੂ ਕੋ ਦੀਖਿਆ ਲਈਏ ਉਹਦੇ ਕੋਲੋਂ ਉਹਦਾ ਨਾਂ ਹੀ ਨਿਕਲੇਗਾ।
ਇਸ ਕਰਕੇ ਸਤਿਗੁਰ ਸਾਹਿਬ ਜੀ ਨੇ ਸਾਨੂੰ ਫਰਜ਼ ਕਰ ਦਿੱਤਾ ਹੈ, ਜ਼ਰੂਰੀ ਕਰ ਦਿੱਤਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤਿਆਰ ਹੈ। ਤੂੰ ਉੱਠਦਿਆਂ ਹੀ ਨਾਮ ਤਿਆਉਣਾ ਕਰੇ। ਲੇਕਿਨ ਹੈ ਕਿ ਅਸੀਂ ਬਹੁਤਾਤ ਵਿੱਚ ਅਸੀਂ ਉਹਦੀ ਸਿਫਤ ਸਲਾਹ ਕਰਨ ਦੀ ਬਾਏ ਜਾਏ ਕੀਤਾ ਕਿਆ ਸਲਾਹੀਏ ਕਰ ਕਰ ਵੇਖੇ ਸੋਈ, ਅਸੀਂ ਉਹਦੇ ਕੀਤੇ ਹੋਏ ਦੀ ਸਿਫਤ ਕਰਦੇ ਹਾਂ। ਜੇ ਅਸੀਂ ਕਿਰਤ ਦੀ ਸਿਫਤ ਕਰਦੇ ਹਾਂ ਵੀ ਆਹ ਉਹਨੇ ਪੈਦਾ ਕੀਤਾ ਸੀ ਆਹ ਹੈ, ਲੇਕਿਨ ਜਿਹਨੇ ਪੈਦਾ ਕੀਤਾ ਹੈ ਨਾ ਉਹਦੀ ਸਿਫਤ ਨਹੀਂ ਕਰਦੇ। ਸਾਹਿਬ ਜੀ ਕਹਿੰਦੇ ਉਹਨੂੰ ਧਿਆ ਉਹਦੀ ਸਿਫਤ ਕਰ, ਉਹਦੀ ਸਿਫਤ ਕਰਨ ਵਾਸਤੇ ਤੇਰੇ ਗੁਰੂ ਕੋਲ ਜਾਣਾ ਪੈਣਾ। ਬਿਨ ਗੁਰ ਘਾਲ ਨਾ ਪਵੀ ਥਾਏ, ਤੂੰ ਘਾਲ ਘਾਲੀ ਜਾਈ ਲੇਕਿਨ ਸਿਰ ਤੇ ਗੁਰੂ ਨਹੀਂ ਹੈਗਾ, ਤੂੰ ਗੁਰੂ ਕੋਲ ਨਹੀਂ ਆਇਆ, ਉਹ ਤੇਰੀ ਘਾਲ ਥਾਏ ਨਹੀਂ ਪੈਣੀ। ਉਹ ਤੂੰ ਦੁਨਿਆਵੀ ਤੌਰ ਤੇ ਆਇਆ ਹੈ, ਦੁਨਿਆਵੀ ਫਲ ਲੈ ਲਏਗਾ ਪਰ ਤੇਰਾ ਆਉਣ ਜਾਣ ਦਾ ਗੇੜ ਨਹੀਂ ਮੁੱਕੇਗਾ। ਬਿਨ ਗੁਰ ਭਰਮੈ ਆਵੇ ਜਾਏ, ਗੁਰੂ ਤੋਂ ਬਿਨਾਂ ਭਰਮਾਂ ਦੇ ਵਿੱਚ ਹੋਏਗਾ, ਆਉਣ ਤੇ ਜਾਣ ਚ ਹੋਏਗਾ। ਗੁਰੂ ਤੋਂ ਬਿਨਾਂ ਤੂੰ ਗੁਰੂ ਕੋਲੇ ਆਇਆ ਨਹੀਂ, ਗੁਰੂ ਨੇ ਤੈਨੂੰ ਐਸੀ ਬਖਸ਼ਿਸ਼ ਕਰਨੀ ਸੀ, ਇਹੋ ਜਿਹੀ ਦੀਖਿਆ ਦੇਣੀ ਸੀ, ਉਹਦਾ ਇਲਾਹੀ ਨਾਮ ਦੇਣਾ ਸੀ, ਤੇਰਾ ਮਨ ਅਡੋਰ ਹੋ ਜਾਣਾ ਸੀ ਪਰ ਤੂੰ ਗੁਰੂ ਕੋਲ ਆਇਆ ਨਹੀਂ। ਬਿਨ ਗੁਰ ਮਨੁਆ ਅੱਤ ਡੁਲਾਏ, ਬਹੁਤ ਡੁੱਲਦਾ ਫਿਰੇਗਾ ਤੇਰਾ ਮਨ। ਸਾਹਿਬ ਜੀ ਕਹਿੰਦੇ ਗੁਰੂ ਕੋਲੇ ਗੁਰਮੁਖ ਹਰ ਫਲ ਪਾਵ, ਗੁਰਮੁਖ ਗੁਰੂ ਨਾਨਕ ਸਾਹਿਬ ਵਾਸਤੇ ਹੈ। ਗੁਰਮੁਖ ਉਹ ਹੈ ਜਿਹਨੇ ਗੁਰੂਕੁਲ ਦੀਖਿਆ ਲਈ ਹੈ, ਜੋ ਤੂੰ ਗੁਰੂਕੁਲ ਦੀਖਿਆ ਲੈ ਕੇ ਉਹਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਦੋਂ ਇੰਨੇ ਪਿਆਰ ਭਰੇ ਇੰਨੇ ਸੁੱਖ ਪਾਵੇਗਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕੇਗਾ। ਗੁਰਮੁਖ ਫਲ ਪਾਵ ਹੋ ਹਰ ਨਾਮ ਧਿਆਵ, ਗੁਰਮੁਖ ਆਪਣੀ ਇਸ ਜ਼ਿੰਦਗੀ ਦੇ ਇਹਦਾ ਅਸਲੀ ਫਲ ਪਾਉਣਾ ਉਸ ਵਾਹਿਗੁਰੂ ਨਾਲ ਮਿਲਾਪ ਹੋ ਜਾਣਾ, ਉਹ ਧਿਆਉਣ ਦੇ ਨਾਲ ਹੋਏਗਾ। 15 ਭਗਤਾਂ ਵਿੱਚੋਂ ਭਗਤ ਬੇਣੀ ਜੀ ਨੇ, ਹੁਣ ਭਗਤ ਬੇਣੀ ਜੀ ਨੂੰ ਪਤਾ ਲੱਗ ਗਿਆ ਵੀ ਚਿੰਤਾ ਛੱਡ ਦਿਆਂ ਧਿਆਉਣਾ ਸ਼ੁਰੂ ਕਰਾਂ। ਗੁਰਮੁਖ ਬੇਣੀ ਭਗਤ ਹੈ ਜਾਏ ਇਕਾਂਤ ਬਹਿ ਲਿਵ ਲਾਵੇ। ਭਗਤ ਬੇਣੀ ਜੀ ਨੇ ਗੁਰੂ ਦੀਖਿਆ ਲਈ ਹੈ, ਹੁਣ ਗੁਰੂ ਦੀਖਿਆ ਲੈਣ ਤੋਂ ਬਾਅਦ ਉਹਨਾਂ ਦਾ ਨਿਸ਼ਚਾ ਵੱਧ ਗਿਆ। ਤੇਰਾ ਨਿਸ਼ਚਾ ਹੋਣਾ ਚਾਹੀਦਾ, ਕਹੋ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ ਬਾਟ ਨਾ ਪਾ। ਇੱਕ ਨਿਸ਼ਚਾ ਇੱਕ ਗੁਰੂ ਕੋਲੋਂ, ਹੁਣ ਉਹਦਾ ਨਿਸ਼ਚਾ ਵੱਜ ਗਿਆ, ਉਹ ਕਿਤੇ ਲਾਹਾ ਖੱਟ ਲਵਾਂ। ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਏ, ਸੁਖ ਤੇ ਨਿਕਲ ਗਿਆ, ਅੰਮ੍ਰਿਤ ਵੇਲੇ ਉੱਠ ਲੱਗ ਗਿਆ, ਲੇਟ ਆਇਆ ਰਾਤ ਨੂੰ ਘਰ ਘਰ ਆਇਆ ਜਾਂ ਪੁੱਛੀਏ, ਘਰੇ ਆਏ ਨੂੰ ਪੁੱਛਿਆ, ਬੜੀ ਸੁਖਤੇ ਗਿਆ ਸੀ, ਹਨੇਰੇ ਚਲਾ ਗਿਆ ਸੀ, ਕਿੱਥੇ ਗਿਆ ਸੀ, ਲੇਟ ਆਇਆ, ਘਰ ਆਇਆ ਜਾਂ ਪੁੱਛੀਏ, ਰਾਜ ਦੁਆਰ ਗਿਆ ਅਲਾਵੇ। ਕਦਨ ਕਹਿੰਦਾ ਮੈਂ ਰਾਜੇ ਦੀ ਨੌਕਰੀ ਕਰਨ ਗਿਆ ਸੀ, ਹੁਣ ਘਰ ਦੇ ਸਮਝ ਰਹੇ ਨੇ ਕਿ ਜਿਹੜਾ ਸਾਡਾ ਰਾਜਾ ਉਹਦੇ ਦਰਬਾਰ ਚ ਉਹਦੀ ਸੇਵਾ ਕਰਨ ਗਿਆ ਸੀ,
ਉਹ ਕਹਿੰਦਾ ਰਾਜਾ ਹੈ ਦੁਨੀਆਂ ਤੇ ਇੱਕ ਹੀ ਉਹ ਵਾਹਿਗੁਰੂ ਹੈ। ਉਹ ਰਾਜਾ ਉਹਨੂੰ ਕਹਿੰਦਾ ਹੈ। ਹੁਣ ਜਦੋਂ ਉਹਦਾ ਰੋਜ਼ ਤਾਂ ਇਹ ਹੋ ਗਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਚਲੇ ਜਾਣਾ, ਲੇਟ ਆਉਣਾ, ਘਰ ਦੇ ਵਿੱਚ ਵਸਤੂਆਂ ਮੁੱਕਣ ਲੱਗ ਪਈਆਂ, ਪਦਾਰਥ ਖਤਮ ਹੋਣ ਲੱਗ ਪਏ। ਘਰ ਦੇ ਕਹਿਣ ਲੱਗੇ ਵੀ ਰਾਜੇ ਕੋਲ ਜਾਣਾ ਹੈ, ਲਿਆ ਕੋਈ ਤਨਖਾਹ ਤਨਖੂ, ਘਰ ਸਭ ਵਸਤੂ ਮੰਗੀਆਂ ਨਾ, ਵਾਲ ਸਾਲ ਕਰਕੇ ਝੱਟ ਲੰਘਾਵੇ। ਘਰ ਦੇ ਚੀਜ਼ਾਂ ਵਸਤੂਆਂ ਮੰਗਦੇ ਆ, ਘਰਦਿਆਂ ਨਾਲ ਵਾਲ ਸਾਲ ਕਰਦਾ ਕੋਈ ਨੀ, ਅੱਜ ਨੀ ਕੱਲ ਰਾਜਾ ਤਨਖਾਹ ਦੇਵੇਗਾ, ਕੋਈ ਗੱਲ ਨੀ ਕਰੂ ਗੁਜ਼ਾਰਾ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਅਲੱਖ ਤਿਆਰ, ਬੜਾ ਵੱਡਾ ਸਾਂਗ ਉਹਨੇ ਬਣਾਇਆ ਹੈ, ਉਹ ਇੱਕ ਮਨ ਅਲੱਖ। ਅਸੀਂ ਕਈ ਵਾਰੀ ਨਾ ਅਲਖ ਕਹਿ ਦਿੰਦੇ ਹਾਂ, ਅਲਖ ਪਾਠ ਸਾਰੇ ਗੁਰੂ ਕੀ ਬਾਣੀ ਚ ਨਹੀਂ, ਸਾਰੇ ਪਾਠ ਅਲੱਖ ਨੇ। ਕਈ ਵਾਰੀ ਇਹਨੇ ਅਟਲ ਕਹਿੰਦੇ ਆ, ਨਹੀਂ ਪਾਠ ਅਟਾਲੇ ਅਟਲ ਨਹੀਂ ਹੈਗਾ। ਕੋਈ ਇੱਕ ਮਨ ਅਲੱਖ ਤਿਆਰ ਹੈ, ਹੁਣ ਉਹ ਨਿਸ਼ਚੰਤ ਤੇ ਵੀ ਕੋਈ ਗੱਲ ਨਹੀਂ ਘਰਦਿਆਂ ਨੂੰ ਕਹਿ ਜਾਂਦਾ ਹੈ। ਅਕਾਲ ਪੁਰਖ ਨੂੰ ਫਿਕਰ ਹੋ ਗਿਆ ਵੀ ਇਹ ਤਾਂ ਆਪਣਾ ਫਿਕਰ ਨਹੀਂ ਕਰਦਾ ਤੇ ਮੇਰੇ ਨਾਲ ਜੁੜ ਗਿਆ। ਪੈਜ ਸਵਾਰੇ ਭਗਤ ਦੀ ਰਾਜਾ ਹੋਏ ਘਰ ਚੱਲ ਆਵੇ, ਸੁਖ ਸੋਹ ਲੜਾ ਹਰ ਤਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ। ਜ਼ਿੰਦਗੀ ਦਾ ਫਲ ਕਿਹੜਾ ਫਲ ਇਹਦਾ ਪ੍ਰਾਪਤੀ ਹੈ, ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਹੜਾ ਉਸ ਥਾਂ ਦਾ ਰਾਜਾ ਸੀ ਉਹਦਾ ਰੂਪ ਧਾਰਿਆ, ਕਿਉਂ ਘਰ ਤੇ ਇਹ ਸਮਝੀ ਬੈਠੇ ਸੀ। ਉਧਰ ਆਪਣੇ ਭਗਤ ਦੀ ਪੈਜ ਰੱਖਣ ਵਾਲੀ ਸੀ ਵੀ ਭਗਤ ਤਾਂ ਜੁੜਿਆ ਬੈਠਾ ਮਰਨ। ਪੈ ਸਵਾਰੇ ਭਗਤ ਦੀ ਰਾਜਾ ਹੋਏ ਘਰ ਚੱਲ ਆਵੈ, ਦੇ ਦਲਾਸਾ ਤੁਸ ਕੇ। ਸਾਰੇ ਜੀਆਂ ਨੂੰ ਦਲਾਸਾ ਦਿੰਦਾ ਵੀ ਘਬਰਾਉਂਦੇ ਕਿਉਂ ਜੇ, ਉਹ ਤਾਂ ਮੇਰੀ ਨੌਕਰੀ ਕਰਦਾ। ਅਣਗਣਤੀ ਖਰਚ ਪਹੁੰਚਾਵੈ, ਇੰਨਾ ਖਰਚਾ ਦਿੱਤਾ, ਇੰਨਾ ਖਰਚਾ ਦਿੱਤਾ, ਘਰ ਭਰ ਦਿੱਤਾ, ਧਨ ਦੌਲਤ ਦਿੱਤੀ, ਨਿਸ਼ਾਨ ਵੀ ਦਿੱਤਾ ਤਾਂ ਲੇਟ ਰਾਜੇ ਨੇ, ਚੀਜ਼ਾਂ ਵਸਤੂ ਮੁੱਕਣਾ ਸੀ, ਪਰ ਇੰਨਾ ਕੁ ਦੇ ਗਿਆ ਇਹਦੇ ਨਹੀਂ ਮੁੱਕਣਾ। ਹੁਣ ਉੱਥੋਂ ਜ਼ਿੰਦਗੀ ਦਾ ਫਲ ਭਗਤ ਨੂੰ ਦੇਣਾ ਸੀ, ਇਹ ਤੇ ਵਸਤੂਆਂ ਸੀ ਘਰ ਦਿੱਤੀਆਂ, ਤੇ ਜ਼ਿੰਦਗੀ ਦਾ ਫਲ ਕੀ ਹੈ ਸਾਡੇ ਦਾ, ਹਕੀਕਤ ਇਹ ਹੈ ਕਿ ਉਸ ਵਾਹਿਗੁਰੂ ਨਾਲ ਮਿਲਾਪ, ਭਈ ਪ੍ਰਾਪਤ ਮਾਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ। ਵੀ ਤੇਰਾ ਜਿਹੜਾ ਸਭ ਤੋਂ ਜ਼ਿੰਦਗੀ ਦਾ ਫਲ ਸੀ ਕਿ ਤੇਰਾ ਇਹ ਮਨੁੱਖਾ ਜਨਮ ਪਾਇਆ, ਤੈਨੂੰ ਉਸ ਵਾਹਿਗੁਰੂ ਨਾਲ ਮਿਲਾਪ ਹੋ ਜਾਵੇ। ਘਰ ਦੇ ਤਾਂ ਇਉਂ ਹੀ ਖੁਸ਼ ਨੇ। ਉਥੋਂ ਆਇਆ ਭਗਤ ਪਾਸ, ਜਿੱਥੇ ਭਗਤ ਬੈਠਾ ਉਹਨੂੰ ਤਿਆਰ ਰਿਹਾ ਸੀ ਨਾ, ਉੱਥੇ ਆ ਗਿਆ। ਉਹਨੂੰ ਨਹੀਂ ਪਤਾ ਵੀ ਕਾਲ ਪੁਰਖ, ਕਿਉਂਕਿ ਰੂਪ ਰਾਜੇ ਦਾ ਸੀਗਾ ਧਾਰਿਆ ਹੋਇਆ, ਤੇ ਉਸ ਵਾਹਿਗੁਰੂ ਨੇ ਗਿਆਨ ਦੇਣਾ ਸੀ। ਹੋਏ ਦਿਆਲ ਹੇਤ ਉਪਜਾਵੈ, ਬੜਾ ਦਿਆਲੂ ਹੋ ਕੇ ਭਗਤ ਬੇਣੀ ਦੇ ਸਿਰ ਤੇ ਹੱਥ ਰੱਖਿਆ, ਭਗਤ ਬੇਣੀ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ। ਜਦੋਂ ਹੱਥ ਰੱਖਿਆ ਭਗਤ ਬੇਣੀ ਦੇ ਅਗੰਮ ਨਿਗੰਮ ਕਪਾਟ ਖੁੱਲ ਗਏ, ਓ ਵਾਹਿਗੁਰੂ ਤੂੰ, ਜ਼ਿੰਦਗੀ ਦਾ ਫਲ ਪ੍ਰਾਪਤ ਹੋ ਗਿਆ ਧਿਆਉਣ ਨਾਲ। ਭਗਤ ਜਣਾ
ਜੈਕਾਰ ਕਰਾਵੇ ਭਗਤ ਜੀ ਤੁਸੀਂ ਮੇਰੀ ਜੈ ਜੈਕਾਰ ਕੀਤੀ ਏ ਦੁਨੀਆਂ ਜਿੰਨ ਚਿਰ ਰਹੇਗੀ ਤੇਰੀ ਜੈ ਜੈਕਾਰ ਕਰਦੀ ਰਹੇਗੀ ਆ ਮੈਂ ਤੈਨੂੰ ਇਲਾਹੀ ਬਾਣੀ ਬਖਸ਼ਾ। ਫਿਰ ਭਗਤ ਜੀ ਨੇ ਆਵਾਜ਼ ਦਿੱਤੀ ਦੁਨੀਆਂ ਦੇ ਲੋਕੋ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰੋ, ਉਹਦੀ ਸਿਫਤ ਸਲਾਹ ਕਰੋ, ਉਹਦਾ ਸੋਹਿਲਾ ਗਾਓ, ਬੜਾ ਫਲ ਪ੍ਰਾਪਤ ਹੋਏਗਾ, ਤੁਹਾਨੂੰ ਰੱਖਿਆ ਉਹਨੇ ਆ। ਭਗਤ ਬੇਣੀ ਜੀ ਨੇ ਫਿਰ ਇਲਾਹੀ ਬਾਣੀ ਉਚਾਰੀ ਉੱਥੇ, ਰੇ ਨਾਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ। ਉਹ ਮਨੁੱਖ ਉਹ ਬੰਦਿਆ ਜਦੋਂ ਤੂੰ ਮਾਂ ਦੀ ਕੁੱਖ ਵਿੱਚ ਪੁੱਠਾ ਲੱਗ ਜਾਏ, ਤੇਰਾ ਉੱਥੇ ਲਿਵ ਜੁੜੀ ਹੋਈ ਸੀ, ਤੇਰਾ ਚਿੱਤ ਜੁੜਿਆ ਹੋਇਆ ਸੀ, ਤੂੰ ਉਹਦਾ ਸੋਹਿਲਾ ਗਾ ਰਿਹਾ ਸੀ, ਉਹ ਸੋਹਿਲਾ ਗਾਉਣ ਦੇ ਸਦਕੇ ਤੈਨੂੰ ਇੱਥੇ ਇਲਾਹੀ ਬਖਸ਼ ਦਾ ਜਨਮ ਪ੍ਰਾਪਤ ਹੋਇਆ। ਹੁਣ ਜਨਮ ਪ੍ਰਾਪਤ ਹੋਇਆ ਵੀ ਉਹਦੇ ਨਾਲ ਮਿਲਾਪ ਕਰਨ ਵਾਸਤੇ, ਉਹਦੇ ਘਰ ਪਹੁੰਚਣ ਵਾਸਤੇ ਉਹਨੂੰ ਧਿਆ ਫਿਰ ਹੁਣ ਤੇ ਦਿਨ ਸੰਭਲ, ਉਸ ਤੈਨੂੰ ਯਾਦ ਕਰ। ਸੁਖ ਸੋਹਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਕੀ ਹੋਏਗਾ? ਜਨਮ ਜਨਮ ਕੇ ਦੁੱਖ ਨਿਵਾਰੇ। ਜਿਵੇਂ ਜਿਵੇਂ ਧਿਆਏਗਾ ਤੇਰੇ ਜਨਮ ਬੀਤੇ ਹੋਣ, ਉਹਨਾਂ ਜਨਮਾਂ ਕਰਕੇ ਤੈਨੂੰ ਜਨਮ ਜਨਮ ਤੱਕ ਦੁੱਖ ਆਉਣੇ ਹੋਣ, ਨਿਵਾਰ ਦਿੱਤੇ ਉਹਨੇ। ਸਿਰਫ ਤੂੰ ਉਹਦਾ ਸੋਹਿਲਾ ਗਾਉਣਾ ਕੀਤਾ ਉਹਦੀ ਬਾਣੀ ਦੇ ਰਾਹੀਂ, ਤੂੰ ਉਹਦੇ ਸੋਹਲੇ ਗਾਏ, ਉਹਨੇ ਤੇਰੇ ਜਨਮ ਜਨਮ ਦੇ ਦੁੱਖ ਨਿਵਾਰਤੇ ਕਿ ਤੇਰਾ ਹੁਣ ਜਿਹੜਾ ਹੈ ਕੋਈ ਲੇਖਾ ਵੀ ਜਿਹੜਾ ਨਹੀਂ ਹੋਣਾ। ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ। ਫਿਰ ਉਹ ਦੁਨੀਆਂ ਨੂੰ ਆਵਾਜ਼ ਦਿੰਦਾ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਹੋ ਜਾਵਾਂ, ਜਿਸ ਗੁਰੂ ਨੇ ਕਿਰਪਾ ਕੀਤੀ ਤੇ ਪਰਮੇਸ਼ਰ ਨੇ ਮੇਰੇ ਕਾਰਜ ਸਵਾਰਿਆ। ਜਿਨ ਦਾ ਅਰਥ ਪਰਮੇਸ਼ਰ, ਕਿਉਂਕਿ ਜੱਜੇ ਨੂੰ ਸਿਹਾਰੀਏ ਤੇ ਨੰਨੇ ਨੂੰ ਸਿਹਾਰੀਏ, ਜਿਸ ਵਾਹਿਗੁਰੂ ਨੇ ਮੇਰੀ ਜ਼ਿੰਦਗੀ ਦਾ ਕਾਰਜ ਜਿਹੜਾ ਸੀ ਉਹ ਸਵਾਰ ਦਿੱਤਾ, ਜਦੋਂ ਮੈਂ ਉਹਨੂੰ ਧਿਆਉਣਾ ਕੀਤਾ ਹੈ, ਤੇ ਮੈਂ ਤੁਹਾਨੂੰ ਵੀ ਆਵਾਜ਼ ਦੇ ਰਿਹਾ ਕਿ ਭਾਈ ਤੁਸੀਂ ਵੀ ਧਿਆਓ। ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ, ਉਸ ਵਾਹਿਗੁਰੂ ਕੋਲ ਇਹ ਮੰਗ, ਸੱਚੇ ਪਾਤਸ਼ਾਹ ਮੇਰੇ ਤੇ ਇਹ ਕਿਰਪਾ ਕਰ ਕਿ ਤੇਰਾ ਨਾਮ ਜਪਾਂ, ਜ਼ਿੰਦਗੀ ਦੀ ਬਾਈ ਜਿੱਤੀ ਜਾ ਸਕਦੀ ਹੈ ਸਿਰਫ ਉਹਦਾ ਨਾਮ ਜਪਣ ਦੇ ਨਾਲ। ਹਰ ਕਾ ਜਾਪ ਜਪੋ ਜਪ ਜਪਣੇ, ਉਸ ਵਾਹਿਗੁਰੂ ਦਾ ਜਾਪ ਜੋ ਜਪਣ ਜੋਗੇ ਉਹਨੂੰ ਜਪ। ਜੀਤ ਆਵੋ ਵਸੋ ਘਰ ਆਪਣੇ, ਜੇ ਜਪ

ਚੰਗੀ ਸਾਥੀ ਸਗਲ ਤਰਾਈ ਜੇ ਤੂੰ ਜਪਣ ਲੱਗ ਪਿਆ ਤੇ ਸਾਰਾ ਪਰਿਵਾਰ ਤਾਰ ਲਿਆ। ਲੇਕਿਨ ਤੂੰ ਜੇ ਚਿੱਤ ਪਰਿਵਾਰ ਚ ਲਾ ਲਿਆ ਸਜਣਾ ਪਰਿਵਾਰ ਵੀ ਡੁੱਬ ਲਿਆ ਤੇ ਆਪ ਵੀ ਡੁੱਬ ਗਿਆ। ਇਸ ਵਾਸਤੇ ਸਾਹਿਬ ਜੀ ਨੇ ਫਰਜ਼ ਕਰਤਾ ਕਿ ਤੈਨੂੰ ਜਪਣਾ ਜ਼ਰੂਰੀ ਏ ਜੇ ਤੂੰ ਤਰਨਾ ਚਾਹੁੰਦਾ ਆਪਣੇ ਪਰਿਵਾਰ ਨੂੰ ਤਾਰਨਾ ਚਾਹੁੰਦਾ। ਜਪੇਗਾ ਆਮ ਤੌਰ ਤੇ ਅਸੀਂ ਕਹਿ ਦਿੰਦੇ ਜੀ ਪਰਿਵਾਰ ਨਾਲ ਨਹੀਂ ਜਾਂਦਾ, ਨਹੀਂ ਇਉਂ ਨਹੀਂ ਹੈਗਾ। ਭੀੜ ਹੋ ਮੁਕਲਾਈ ਕੀਤੀ ਹਨ ਸਭ ਰੱਖੇ ਕੁਟੁੰਬ ਹੈ ਨਾਲ, ਜਿਹੜੀ ਤੇਰੇ ਤੇ ਦੁੱਖ ਆਉਣੇ ਸੀ ਤੇਰੇ ਤੇ ਮੁਸ਼ਕਲਾਂ ਆਉਣੀਆਂ ਸੀ ਉਹ ਕੱਟ ਕੇ ਤੈਨੂੰ ਸੁੱਖ ਦੇਤੇ, ਨਾਲ ਤੇਰੇ ਪਰਿਵਾਰ ਨੂੰ ਰੱਖਿਆ ਕੁਟੁੰਬ ਹੈ ਨਾਲ, ਤੇਰੇ ਸਾਰੇ ਪਰਿਵਾਰ ਨੂੰ ਵੀ ਨਾਲ ਰੱਖ ਲਿਆ। ਹੁਣ ਗੁਰੂ ਨੂੰ ਸ਼ਬਦ ਲਿਆ ਸੀ, ਸੋਝਲਾ ਗਾਇਆ ਸੀ, ਤੇਰੇ ਅੰਦਰ ਸ਼ਾਂਤੀ ਵਰਤ ਗਈ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰੂ ਕੇ ਸ਼ਬਦ ਨਾਲ ਤੇਰੇ ਅੰਦਰ ਸ਼ਾਂਤੀ ਪੈਦਾ ਹੋਗੀ, ਤੇਰੇ ਸਰੀਰ ਦੇ ਵਿੱਚ ਠੰਡ ਪੈਦਾ ਹੋਗੀ ਹੈ, ਤੈਨੂੰ ਦੁੱਖ ਜਰਨ ਦੀ ਤਾਕਤ ਦਿੱਤੀ। ਜਮ ਕਾਲ ਤਿਸ ਲੱਗੇ ਨਾ ਪੀਰ, ਤੂੰ ਗਾ ਰਿਹਾ ਹੈ, ਜਮ ਕਾਲ ਦੀ ਪੀੜ ਤੈਨੂੰ ਪੈ ਹੀ ਨਹੀਂ ਸਕਦੀ। ਜਮ ਕਾਲ ਤਿਸ ਨੇੜ ਨਾ ਆਵੇ, ਤੂੰ ਤਿਆ ਰਿਹਾ ਤੂੰ ਗਾ ਰਿਹਾ ਹੈ, ਜਿਹੜਾ ਕਾਲ ਜਮ ਦੂਤ ਜਿਹੜਾ ਦੁੱਖ ਦੇਣ ਵਾਲਾ ਹੈ, ਜੇ ਤੂੰ ਦੁਨੀਆਂ ਡਰਦੀ ਹੈ ਤੇਰੇ ਉਹ ਨੇੜੇ ਨਹੀਂ ਆ ਸਕਦਾ। ਫਿਰ ਤੇਰੇ ਨੇੜੇ ਜਮ ਦੂਤ ਨਾ ਆਇਆ ਤੇਰਾ ਕੋਈ ਗਾ। ਨਾਨਕ ਗੁਰਮੁਖ ਸਾਚ ਸਮਾਵ ਹੈ, ਗੁਰਮੁਖ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਜਦੋਂ ਤੂੰ ਉਹਨੂੰ ਇਉਂ ਜਪੇਗਾ, ਗੁਰ ਕੈ ਦਰਸ਼ਨ ਮੋਖ ਦੁਆਰ, ਗੁਰ ਕੈ ਦਰਸ਼ਨ ਉਹ ਵਾਹਿਗੁਰੂ ਆਪ ਅਕਾਲ ਪੁਰਖ, ਗੁਰ ਕੈ ਦਰਸ਼ਨ ਮੋਖ ਦੁਆਰ ਤੈਨੂੰ ਮੁਕਤ ਕਰ ਦੇਗਾ ਬੰਧਨਾਂ ਤੋਂ। ਸਾਹਿਬ ਜੀ ਕਹਿੰਦੇ ਇਸ ਵਾਸਤੇ ਉਹਨੂੰ ਧਿਆ, ਹਰ ਕਿਰਪਾ ਕਰੇ, ਹਰ ਪ੍ਰਭ ਕਿਰਪਾ ਕਰੇ, ਹਰ ਜਾਪੋ ਫਲ ਹਰ ਜਨ ਪਾਵ ਹੋ, ਨਾਨਕ ਕਹੈ ਸੁਣੋ ਜਨ ਭਾਈ। ਇਲਾਹੀ ਜੋਤ ਗੁਰੂ ਨਾਨਕ ਸਾਹਿਬ ਤੀਜੇ ਜਾਮੇ ਦੇ ਵਿੱਚ, ਭਾਈ ਸੁਣੋ ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਮੈਂ ਆਪਣੀ ਜ਼ਿੰਦਗੀ ਦੇ 62 ਸਾਲ ਬਿਨਾਂ ਜਪਣ ਤੋਂ ਬਿਨਾਂ ਧਿਆਉਣ ਤੋਂ ਮੈਂ ਹਰ ਦੁਆਰ 21 ਵਾਰ ਗਿਆ, ਮੈਂ ਉਸ ਗੰਗਾ ਦੇ ਇਸ਼ਨਾਨ ਕੀਤੇ, ਮੇਰੇ ਅੰਦਰੋਂ ਸੁੱਖ ਨਹੀਂ ਮਿਲਿਆ, ਮੈਂ ਗੁਰੂ ਕੀ ਸ਼ਰਨ ਵਿੱਚ ਆਇਆ, ਮੈਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੇ ਸ਼ਬਦ ਦਿੱਤਾ ਹੈ। ਉਹ ਭਾਈ ਸੁਣੋ, ਮੈਂ ਨਹੀਂ ਚਾਹੁੰਦਾ ਕਿ ਮੈਂ ਤਰਿਆ ਤੁਸੀਂ ਨਾ ਤਰੋ, ਕੇਵਲ ਤਰਿਆ ਨਹੀਂ ਮੈਨੂੰ ਉਹ ਸਿੰਘਾਸਨ ਤੇ ਬਰਾਜਮਾਨ ਕਰ ਲਿਆ। ਨਾਨਕ ਕਹੇ ਸੁਣੋ ਜਨ ਭਾਈ, ਭਰਾਵੋ ਸੁਣੋ ਆਹ ਕੰਮ ਜ਼ਰੂਰੀ ਏ, ਸੁਖ ਸੋਹ ਲੜਾ ਹਰ ਧਿਆਵ ਹੋ, ਜਿਹੜਾ ਬਹੁਤ ਸੁਖ ਦੇਣ ਵਾਲਾ ਹੈ, ਜਿਹੜਾ ਬੜਾ ਪਿਆਰ ਕਰਨ ਵਾਲਾ ਹੈ ਉਸ ਨੂੰ ਧਿਆਵੋ, ਜਿਸ ਨੇ ਧਿਆਇਆ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ। ਸੰਖੇਪ ਵਿੱਚ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ
انجان بچے

ਸੱਚਾ ਜਾਣ ਕੇ ਮਾਫ਼ ਕਰਿਓ। ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਪਰੀਆਂ

ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ

ਸਾਚੇ ਸਾਹਿਬਾ ਕਰਤਾ ਤੇਰਾ ਸਭ ਕੁਛ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਜਿਨਕੇ ਮਨ ਵਸਿਆ ਕਹ ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਕਰ ਸਾਚ ਸੁਖ ਮਨ ਆਏ ਵਸਿਆ

ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਪੰਚ ਦੂਤ ਦਵਸ ਕੀਤੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਮਾਤ ਪਿਤਾ ਹਮ ਬਾਲਕ

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ ਘਰ ਨੂੰ ਨਦਿਆ ਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅਣ ਡਿਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੱਕਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਨ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆ ਵਾਹ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਖਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ।

ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇਵਾ ਮਤ ਉੱਚੇ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਗਤਾ ਵਾਸਤੇ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਚੱਲ ਰਹੇ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸ੍ਰੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਾਲੇ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ।

0: ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹੇ ਲੜਾ ਹਰ ਧਿਆ ਵਹਾਉ ਗੁਰਮੁਖ ਹਰ ਫਲ ਪਾਵਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸਰਵਣ ਕੀਤੀਆਂ ਅਰਦਾਸ ਵਿੱਚ ਸ਼ਾਮਲ ਹੋਏ ਹੋ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜ਼ਰੂਰ ਦਸਵੰਧੀ ਕਾਰਪੇਟਾ ਕੱਢ ਕੇ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਕੱਲ 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 27 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਘਰ ਦੇ ਅੰਦਰ ਹੀ ਨਗਰ ਕੀਰਤਨ ਕੱਢਿਆ ਜਾਏਗਾ, ਜਿਹਦਾ ਸਮਾਂ ਹੋਏਗਾ 1 ਵਜੇ ਤੋਂ ਲੈ ਕੇ 3 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਸੇ ਸੰਬੰਧ ਵਿੱਚ ਸਾਡੇ ਕੋਲ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਇਸ ਅਸਥਾਨ ਤੇ ਨਗਰ ਕੀਰਤਨ ਵਾਲੇ ਦਿਨ ਪਹੁੰਚ ਰਹੇ ਨੇ ਅਤੇ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਖਾਲਸਾ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਉਹ ਵੀ ਆ ਰਹੇ ਨੇ ਇਸ ਨਗਰ ਕੀਰਤਨ ਦੇ ਵਿੱਚ ਆਪ ਸੰਗਤਾਂ ਦੀ ਸੇਵਾ ਕਰਨਗੇ। ਕੀਰਤਨ ਦੇ ਰਾਹੀਂ ਗੁਰੂ ਕੇ ਲੰਗਰ ਜਿਹੜੇ ਨੇ ਉਹ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚ ਭਾਈ ਬਲਕਾਰ ਸਿੰਘ ਜੀ ਤੰਬਰ ਆਫ ਬੰਬੇ ਗਾਰਡਨ ਵੱਲੋਂ ਇਹ ਸਾਰੇ ਲੰਗਰਾਂ ਦੀਆਂ ਅਤੇ ਸੰਗਤਾਂ ਵੱਲੋਂ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾਣਗੀਆਂ। ਜ਼ਰੂਰ ਸਮੇਂ ਸਿਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਉਹ ਹੋਰ ਬੇਨਤੀ ਹੈ, ਜੋ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫਾਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਜ਼ 15 ਅਕਤੂਬਰ, ਜਿਹੜੀ ਲਾਸਟ ਡੇਟ ਹੈ। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ ਤੇ, ਤੁਸੀਂ ਜਾ ਕੇ ਇਹਨੂੰ ਸਬਮਿਟ ਕਰ ਸਕਦੇ ਹੋ। ਹੋਰ ਜਾਣਕਾਰੀ ਵਾਸਤੇ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਚਨਾ ਤੋਂ ਸਹਿਜ ਪਾਠ ਸਰਵਣ ਕਰੀਏ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1235 ਤੋਂ ਸ੍ਰੀ ਸਹਿਜ ਪਾਠ ਆਪਾਂ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1235 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਤਾਈ ਮੁਕਤ ਭਏ ਸਾਧ ਸੰਗਤ ਕਰ ਤਿਨਕੇ ਅਵਗਣ ਸਭ ਪਰ ਹਰਿਆ ਤਿਨਕੋ ਦੋਖ ਤਿਨਕੋ ਦੇਖ ਭਏ ਕਿਰਪਾਲਾ।

सकत गई भ्रम कटिया, शिव जोत जगाया, जिनकै पोतै पुन है

ਸਭ ਦੁੱਖ ਸੁਭਾਇਆ। ਜਮ ਦਰ ਬੱਧੇ ਮਾਰੀਐ ਭਰਮਹਿ ਭਰਮਾਇਆ, ਮਨਮੁਖ ਜਨਮ ਗਵਾਇਆ ਨਾਨਕ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਚੱਲ ਰਹੇ ਸ੍ਰੀ ਸਹਿਜ ਪਾਠ ਨਾਲ ਜੁੜ ਕੇ ਜੀਵਨ ਨੂੰ ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ। ਸਤਿਗੁਰੂ ਜੀ ਨਿਵਾਜਨ ਜੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਕਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾ

ਸਲੋਕ ਸਹਸਕ੍ਰਿਤੀ ਮਹਲਾ ਪਹਿਲਾ ਪਾੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਭਗੁਰ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਬਸਤ ਧੋਤੀ ਬਸਤ੍ਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਸ਼ਚਉ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ।

ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁਖ ਨਹਿ ਗੋਬਿੰਦ ਨਾਮ ਜਪਨ ਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਬਾਸ ਨਹਿ ਸੈਨਾ ਸਾਧ ਸਮੂਹ ਸੂਰ ਜਿਤੰ ਸੰਨਾਹੰ ਤਨ ਨਿਮਰਤਾਹ ਆਵਦ ਹੈ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ ਹੈ ਆਰੂੜ ਤੇ ਅਸਵ ਰਥ ਨਗ ਹੈ ਬੁਝਣ ਤੇ ਪ੍ਰਭ ਮਾਰਗ ਹੈ।

ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਦੇਖਣ ਸੁਣਨ ਨਾ ਅੰਤ।

ये फिर अब सुनने में।

Yeah.

ਨਾਨਕ ਅੰਤ ਨਾ ਅੰਤ।

ਕਰੇ ਅਨੰਤ ਸੱਚਾ ਮਨ ਸੋਏ ਸਤਿ ਕਾ ਸਭ ਸੈਨ ਦਾ ਦਰਕਾਰ।

आसानी ब्रह्मा सत्सुहा कमल सुरेंद्र भगत कमल

0: ਖਾਲਾ ਜੀ ਖਾਲਾ ਹੈ ਨਦੀਆਂ ਤੇ ਬਾਹਰ ਤੋਂ ਸਮੁੰਦਰ ਚਾ ਸਰਦਾ ਕਿਹੜੀ ਤੁਲਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ ਨਾਲ।

ਇੱਥੇ ਖਪਤ ਪੈਂਦੇ ਖਾ ਇੱਥੇ ਲੈ ਲੈ ਮੁੱਕਰ ਪਾ ਇੱਥੇ ਮੂਰਤ ਖਾਹੀ ਖਾ ਇੱਥੇ ਅੰਗੂਠ ਤੋਂ ਚਲਵਾ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣਿਆ।

ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ।

Nati Sote,

ਸੁਣਿਆ ਮਜੀਤਾ ਲਾਓ ਅੰਤਰ ਗਰਤੀ ਰਜਮਲ ਨਾ ਸਭੁਰ ਤੇਰੇ ਬਣਾਈ ਹੋਏ ਬਿਨ ਗੁਰਜੀ ਤੇ ਹੋਏ ਬਸ ਆਸ ਬਾਣੀ ਬ੍ਰਹਮਾ ਸਤ ਸੁਹਾਨ ਕਮਣ ਸੁਣੇ ਨਾ ਭਗਤ ਕਮਣ ਕਮਣ

ਦੂਖ ਨੂੰ ਸ਼ਰਮਾ ਇਹ ਬੇਦਾਸ ਤਰੀਕਾ ਬੰਦ ਖਲਾਸੀ

ਖਾਲਸਾ ਫਤਿਹ ਬਾਬਾ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਓ ਵੀ ਵਿਲ ਡੂ ਦਾ ਪੱਲਾ ਸੈਰੇਮਨੀ। ਆਈ ਵਿਲ ਰਿਕੁਐਸਟ ਮਿਸਟਰ ਰਾਬਰਟ ਗੋਵੀਆ ਟੂ ਡੂ ਦਾ ਪੱਲਾ ਸੈਰੇਮਨੀ ਪਲੀਜ਼। ਆਈ ਵੁਡ ਹੈਲਪ ਹਿਮ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤੇ ਆਵੇ ਚਿਤੇ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ, ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਦੇ ਮਾਂ ਬਾਕਾਂ ਅਨੁਸਾਰ ਗਰੀਬ ਨਿਵਾਜ, ਆਪ ਜੀ ਨੇ ਕਿਰਪਾ ਕੀਤੀ, ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ, ਕਾਕਾ ਰੌਣਕ ਬਿਰਦੀ, ਸਪੁੱਤਰ ਸਰਦਾਰ ਉੱਜਲ ਸਿੰਘ ਬਿਰਦੀ ਅਤੇ ਬੀਬੀ ਹਰਪ੍ਰੀਤ ਕੌਰ ਬਿਰਦੀ, ਬੱਚੀ ਰੀਆ ਗੋਵੀਆ, ਸਪੁੱਤਰੀ ਰੋਬਰਟ ਗੋਵੀਆ, ਬੀਬੀ ਵਾਇਲਟ ਗੋਵੀਆ, ਸੱਚੇ ਪਾਤਸ਼ਾਹ ਜੀ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਆਨੰਦ ਕਾਰਜ ਹੋਏ ਹਨ, ਸਤਿਗੁਰੂ ਜੀ ਆਪ ਜੀ ਕੇ ਹਜੂਰ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦੇ, ਆਪ ਜੀ ਕੇ ਦੱਸ ਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਮੁਆਫੀ ਬਖਸ਼ਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਪਾ ਕਰਨੀ, ਸਤਿਗੁਰੂ ਜੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ, ਰਹਿਮਤਾਂ ਕਰਨੀਆਂ ਗਰੀਬ ਨਿਵਾਜ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੀ ਚੜ੍ਹਦੀ ਕਲਾ ਕਰਨੀ ਗਰੀਬ ਨਿਵਾਜ, ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕਰਨੇ, ਲੋਕ ਪ੍ਰਲੋਕ ਵਿੱਚ ਪੜਦੇ ਕਜਨੇ ਬਖਸ਼ਿਸ਼ ਕੀਤੇ, ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਸਤਿਗੁਰੂ ਜੀ ਰਹਿਮਤ ਕਰਨੀ, ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ, ਬੇਅੰਤ ਭੇਟਾਵਾਂ ਮਾਇਆ ਅਰਪਣ ਕੀਤੀ, ਸੱਚੇ ਪਾਤਸ਼ਾਹ ਜੀ ਉਹ ਜਿਨ੍ਹਾਂ ਕਮਾਈਆਂ ਦੇ ਵਿੱਚੋਂ ਭੇਟਾਂ ਮਾਇਆ ਦਸਵੰਧ ਕੱਢਿਆ ਗਿਆ, ਸੋ ਕਮਾਈਆਂ ਸਫਲੀਆਂ ਕਰਨੀਆਂ, ਸਭਨਾਂ ਨੂੰ ਦਰਮ ਕਰੋ ਚੜ੍ਹਦੀਆਂ ਕਲਾ, ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨੂੰ, ਆਜ ਕਿਰਪਾ ਕਰੋ ਜੀ, ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰ ਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਤੇ ਆਨੰਦ ਕਾਰਜ ਰਸਮ ਵਿੱਚ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਰੌਣਕ ਵੀਰ ਦੀ ਅਤੇ ਮੱਛੀ ਰੀਆ ਗੋਬੀਆ ਦੇ ਆਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਜਿੱਥੇ ਵਿਆਹਤਾ ਜੋੜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ, ਉਹ ਆਪਣੇ ਵੱਲੋਂ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸੰਗਤ ਵੱਲੋਂ ਅਤੇ ਆਏ ਪ੍ਰਾਹੁਣਿਆਂ ਵੱਲੋਂ ਸਭਨਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅਤੇ ਗੁਰੂ ਕਿਰਪਾ ਕਰੇ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ ਜੀ। ਜੋੜੀ ਜੀਵੇ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਸੋ ਹੁਣ ਮੈਂ ਇੰਗਲਿਸ਼ ਵਿੱਚ ਸ਼ੁਰੂ ਕਰ ਦਵਾਂ। ਸੋ ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਐਂਡ ਹੈਪੀ ਓਕੇਜ਼ਨ ਵੈਨ ਵੀ ਵਰ ਏਬਲ ਟੂ ਕੰਪਲੀਟ ਦ ਮੈਰਿਜ ਸੈਰੇਮਨੀ ਆਫ ਰੌਣਕ ਵੀਰ ਦੀ ਵਿਦ ਰੀਆ ਗੋਬੀਆ ਐਟ ਦਿਸ ਆਸਪੀਸ਼ੀਅਸ ਓਕੇਜ਼ਨ ਆਈ ਕਨਗ੍ਰੈਚੁਲੇਟ ਦ ਕਪਲ on behalf of myself, on behalf of the management of the Gurdwara San Jose, and also on behalf of the congregation, plus on behalf of all the guests coming from both sides. And also pray to God to give them a very, very happy and successful married life, and they should live happily together in this life. Because I'm telling the couple now that you both have taken a vow today by taking the four rounds around Guru Granth Sahib without speaking, that you will be staying together in this life with each other through thick and thin. And also you will help each other to make this married life a very successful one and a very happy one. Because it takes two to make a collapse, so that's the same way it takes both to make this life very, very happy. Also, I pray to God to give you strength and the wisdom to do the responsibilities of a married life. And also, at the same time, you will be not only serving your own parent, but you will be serving the parent and the guests, the relatives of the spouse as well. Now we are going to honor the couple. I request Pai Sapa Namrit Singh Ji to do that ceremony. It's up to the couple. They can sit and receive it, or they want to stand. That's their choice. Sitting is okay. That's fine.

आकाशवाणी ब्रह्म सत्वान परम सदा।

ਅੰਤ ਨਾ ਸੁਣੀ ਕਹਿਣ ਨਾਲ, ਅੰਤ ਨਾ ਕਰਨਾ ਦੇਣ ਨਾਲ, ਅੰਤ ਨਾ ਵੇਖਣ

0: जब पैर जिससे तू गावे तो देखे हजरा
1: कतना कति नया तो कत कत

ਸਾਲਾਂ ਦੀ ਸਾਲਾ ਹੈ ਨਦੀਆਂ ਤੇ ਬਾਹਰ ਪਾਣ ਸੋਮਣਾ ਜਾਣ ਸਮੁੰਦਰ ਚਾਹੀ ਰੋਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਦੇਖਣ ਸੁਣ

ਇੱਥੇ ਸਭ ਸੁਣੈ ਮੇਰਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਇੱਥੇ ਅੰਕੂਪ ਸੁਖ ਕਰਮਾ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣਿਆ

I'm

ਧਰਮ ਸਾਧ ਰੱਖੇ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਧਰਮ ਖੰਡ ਦਾ।

0: ਤੇ ਦੇਵਤਾ ਨੂੰ ਹੁਣ ਕਿਤੇ ਕਿਤੇ ਰੱਖਣ ਤੂੰ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਗ

सुरा सुरा सुत कर्म खंड की।

संत सूर मोह संत मोह।

ਲਿਆ ਬੈਠਾ ਤਪਦਿਆਂ ਦੰਦਾਂ ਦੇਖੋ ਪਾਵੇ ਦਿਲ ਦਾ ਮਨ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਗਤੀ ਜਗ ਮਰਨਾ ਸਭ ਗੁਰ ਤੇਰੇ ਸੁਣਾਈ ਬਿਣ ਗੁਰ ਕੀਤੇ ਸਵਸਥ ਆਸ ਪਾਣੀ ਬ੍ਰਹਮਾ ਸਤ ਸੁਹਾਨ ਕਵਣ ਸੁਣੇਗਾ ਭਗਤ ਕਵਣ।

0: ਗਏ ਸਾਲਾ ਦੀ ਸਲਾ ਹੈ ਨਦੀਆਂ ਤੇ ਬਾਹਰ ਸੋਮਨਾ ਜਾਣ ਸਮੁੰਦਰ ਚਾਹ ਸਕਦਾ
1: ਅੰਤ ਨ ਸੁਣੀ ਕਹਿਣ ਨਾਲ ਅੰਤ ਨ ਕਰਨਾ ਦੇਣ ਨਾਲ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮਨ ਅੰਤ ਨ ਜਾਪੈ ਅੰਤ ਨ ਜਾਪੈ ਪਾਰਾ ਅੰਤ ਕਾਰਨ ਕਿਤੇ ਬਿਲਾ ਅੰਤ ਨ ਪਾਰੇ ਇਹੋ ਅੰਤ ਨ ਜਾਣੈ।

ਕੱਖਣ

ਮਾਤਰ ਮਨ ਮੋਦ ਹੈ ਕਰੀਏ ਸੁਰਾਂ ਦਾ ਕਿਸੋਤ

ਕਮਣ ਸਿਰ ਕਮਣ ਸਿਰ ਮਾਂ ਕਮਣ

ਅੰਤ ਨਾ ਸੁਣੀ ਕਹਿਣ ਨਾਲ, ਅੰਤ ਨਾ ਕਰਨਾ ਦੇਣ ਨਾਲ, ਅੰਤ ਨਾ ਵੇਖਣ ਸੁਣਨ

बंद खलासी भाण और आस न चक्या जेको खाए पया।

ਸਰਬ

ਨਾਨਕ ਅੰਤ

रस रख सके

ਬਸ ਆਸਾਈ ਬ੍ਰਹਮਾ ਸਤਿ ਸੁਹਾਗ।

ਸਾਰਾ ਦੀ ਖਲਾ ਹੈ ਇੱਥੇ ਸੁਣ ਲਵਾਈ ਨਦੀਆਂ ਤੇ ਬਾਹਰ ਕੌਣ ਸੁਣ ਨਾ ਜਾਣ ਸਮੁੰਦਰ ਚਾ ਕਰਤਾ ਕਿਰੀ ਕੁੱਲ ਨਾਮਣੀ ਅੰਤ ਨਾ ਸੁਣੀ ਕਹਿਣ ਨਾਨਕ ਅੰਤ ਨਾ ਕਰਨਾ ਦੇਣ ਨਾਨਕ ਅੰਤ ਨਾ ਵੇਖਣ

ਕਿਤੇ ਅਬਸ ਪੈਂਦਾ ਕਿਤੇ ਲੈ ਲੈ ਮੁਕਰ ਕਿਤੇ ਮੂਰਖ ਖਾਈ ਕਿਤੇ ਅੰਗੂਠ ਕਰਦਾ ਇਹ ਬੇਦਾਸ ਤਰੀਕਾ

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਵੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ

0: ਕਿਸੇ ਕਿਸੇ ਰਤਨ ਤੂੰ ਹੁੰਦਾ
1: ਕਿਸੀਆਂ ਬਾਣੀ ਕਿਸੀਆਂ ਬਾਣੀ ਕਿਸੇ ਪਾਸ ਰਹਿੰਦਾ
0: ਕਿਸੀਆਂ ਸੁਣਦੀ ਨਾਨਕ ਅੰਤ ਨਾ ਅੰਤ।

ਪੀਲਿਆ ਵੇਖਾ ਪਾਣੀ ਬ੍ਰਹਮਾ ਕਮਲ ਸੁਣਾ ਭਗਤ ਕਮਲ

ਅੰਤ ਨਾ ਕਰਨਾ ਵੇਲ ਨਾ ਅੰਤ ਨਾ ਵੇਖਣ ਸੁਣਨ ਨਾ ਅੰਤ।

ਇੱਥੇ ਖੱਪ ਸੁਪੈ ਮੈਂ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਗੂਪ ਧੂਪ ਕਰਦਾ ਇੱਥੇ ਦਾਸ ਤਰੀ ਦਾ ਮੰਦ ਖਲਾਸੀ ਭਾਣਾ ਹੋਰ ਆਸ ਨਾ।

सोदर तेरा सो करके ना, एक बार

ਵਿੱਚ ਧਰਤੀ ਥਾਪ ਜੀ ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਕੱਠ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਦਾ ਸੰਤਰ ਕਿਤੇ ਕਾਰਨ ਕਿਤੇ ਪਰਮੈਂ ਘਾਟ ਪੜੀਆਂ ਗੁਰੰਤੇ

नानक अंत ना आता।

पर साथ जब आद सच जुगाद सच है भी सच

ਆਕਾਣੀ ਬ੍ਰਹਮਾ ਸਤਿ ਸੁਹਾਨ ਕਮਣ ਸੁਵੇਲਾ ਭਗਤ ਕਮਣ।

Thank you.

Yeah.

Gracias.

ஆகும் என்று

49 ਹੈ ਮੇਰੇ ਮਨ ਮੇਰੇ ਸਦਾ ਹਰ ਜਾਤ ਦਾ ਸਿੰਘ ਆਪੇ ਆਪ

Thank you.

ਸਤਿ ਸ਼੍ਰੀ ਅਕਾਲ।

Thank you.

0: ਮਾਇਆ ਕੇ ਸੰਗ ਲੇਖ ਮਨ ਨੇ ਰੱਖਿਆ ਹਰਿਆ
1: ਸਤਿ
0: ਮਹੇ ਭਾਗਵਤ ਕਹੀ ਅਨੰਦ ਭਾਈ ਨਾਥੇ ਭਾਜੀ

ಪ್ರಭುತ್ವ ಏನು ಇದೆ ಅಂತ

Thank you.

ਅੰਤ ਨਾ ਸੁਖੀ ਕਹਿਣ ਨਾਲ ਅੰਤ ਨਾ ਕਰਨਾ ਦੇਰ ਨਾਲ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮਨ ਅੰਤ ਨਾ ਜਾਪੈ ਕਿਰਤਾ ਅੰਤ ਨਾ ਜਾਪੈ ਪਾਰਾ ਅੰਤ ਕਾਰਨ ਕਿਤੇ ਬਿਲਾ ਆਖੇ ਅੰਤ ਨਾ ਪਾਰੇ।

ਇੱਥੇ ਖੱਪ ਪੈਣ ਦੇਗਾ, ਇੱਥੇ ਲੈ ਲੈ ਨੁੱਕਰ ਦਾ, ਇੱਥੇ ਮੂਰਖ ਖਾਈ ਦਾ, ਇੱਥੇ ਅੰਗੂਠ ਤੋਂ ਚੱਲਦਾ, ਇਹ ਬੇਦਾਸ ਤਰੀਕਾ ਮੰਦ ਖਲਾਸੀ ਭਾਣਾ।

ਕੱਚ ਖਾਈ ਉੱਥੇ ਪਾਏ ਨਾਨਕ ਪੈਰ।

0: ਦੇਵਦਾਨੰ ਹੁਣ ਕੇਤੇ ਕਿਤੇ ਰਤਨ ਸੁਣਦ
1: ਕਿਤੀਆਂ
0: ਸੁੱਤੀ ਨਾਨਕ ਅੰਤ ਨਾ ਅੰਤ।

মাত্র মানুষ এক সুরাস কর্মকাণ্ড।